0: ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ।
1: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
0: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
1: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ।
0: ਕਾਲ ਕਰੋ 5873606890 ਲਾਈਫ ਲਾਈਨ ਮੈਡੀਕਲ ਕਲੀਨਿਕ, ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
1: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890।
0: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ।
2: ਹੈਲੋ, ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ।

ਯੂਨੀਵਰਸਿਟੀ ਦੇ ਹੋਮ ਕਮਿੰਗ ਜਸ਼ਨ ਦੌਰਾਨ ਭਾਰੀ ਹੰਗਾਮਾ ਧੂਏ ਵਾਲੇ ਬੰਬ ਅਤੇ ਕੈਨ ਸੁੱਟੇ ਕਈਆਂ ਦੇ ਸਿਰ 'ਚ ਮਾਰੀਆਂ ਬੋਤਲਾਂ ਸਰੀ ਨਿਵਾਸੀ ਅੰਮ੍ਰਿਤਪਾਲ ਨੇ ਜਿੱਤੀ $32 million ਦੀ ਲਾਟਰੀ ਜੇਤੂ ਰਾਸ਼ੀ ਨਾਲ ਸੁਪਨਿਆਂ ਦੀ ਕਾਰ ਖਰੀਦਣ ਦੀ ਜਿਤਾਈ ਇੱਛਾ ਕਈ ਪ੍ਰਮੁੱਖ ਹਵਾਈ ਅੱਡਿਆਂ ਤੇ ਫਲਾਈਟਸ ਦੀ ਦੇਰੀ ਘਟੀ ਹਵਾਈ ਅੱਡਿਆਂ ਤੇ ਸੁਧਾਰ ਲਈ ਨਿੱਜੀ ਨਿਵੇਸ਼ ਦੀ ਯੋਜਨਾ ਅੱਤਵਾਦੀ ਨੈੱਟਵਰਕ ਨਾਲ ਜੁੜਿਆ ਦੂਜਾ ਨਾਬਾਲਗ ਗ੍ਰਿਫ਼ਤਾਰ ਬੱਚਿਆਂ ਨੂੰ ਜਾਲ 'ਚ ਫਸਾਉਣ ਵਾਲੇ 764 ਨੈੱਟਵਰਕ ਦਾ ਖੁਲਾਸਾ ਓਨਟਾਰੀਓ ਸਥਿਤ ਯੂਨੀਵਰਸਿਟੀ ਆਫ ਗੁਐਲਫ 'ਚ ਹੋਮ ਕਮਿੰਗ ਦੇ ਸਾਲਾਨਾ ਜਸ਼ਨ ਦੌਰਾਨ ਲੋਕਾਂ ਦੀ ਸੁਰੱਖਿਆ ਗੰਭੀਰ ਖਤਰੇ 'ਚ ਪੈ ਗਈ ਸ਼ਹਿਰ 'ਚ ਬਿਨਾਂ ਮਨਜ਼ੂਰੀ ਤੋਂ ਕੀਤੀ ਗਈ ਇੱਕ ਸਟਰੀਟ ਪਾਰਟੀ ਕਾਰਨ ਭਾਰੀ ਹੰਗਾਮਾ ਹੋਇਆ ਜਿਸ ਤੋਂ ਬਾਅਦ ਪੁਲਿਸ ਨੇ ਕਈ ਅਪਰਾਧਿਕ ਮਾਮਲੇ ਦਰਜ ਕੀਤੇ ਨੇ ਇਸ ਹੰਗਾਮੇ ਕਾਰਨ ਸ਼ਹਿਰ ਦੇ ਇਲਾਜ ਕੇਂਦਰਾਂ ਤੇ ਐਮਰਜੈਂਸੀ ਵਿਭਾਗ ਤੇ ਵੀ ਭਾਰੀ ਦਬਾਅ ਪਿਆ ਸ਼ਨੀਵਾਰ ਨੂੰ ਚਾਂਸਲਰਜ਼ ਵੇ ਸੜਕ ਤੇ ਹਜ਼ਾਰਾਂ ਦੀ ਗਿਣਤੀ 'ਚ ਵਿਦਿਆਰਥੀ ਤੇ ਹੋਰ ਲੋਕ ਇਕੱਠੇ ਹੋ ਗਏ ਅੱਖੀ ਦੇਖਣ ਵਾਲਿਆਂ ਅਨੁਸਾਰ ਲੋਕ ਇੱਕ ਦੂਜੇ ਤੇ ਕੈਨ ਸੁੱਟ ਰਹੇ ਸਨ ਰੌਲਾ ਪਾ ਰਹੇ ਸਨ ਤੇ ਲੜਾਈਆਂ ਕਰ ਰਹੇ ਸਨ ਇੱਕ ਹਾਦਸੇ 'ਚ ਇੱਕ ਵਿਅਕਤੀ ਇਮਾਰਤ ਦੀ ਤੀਜੀ ਮੰਜ਼ਿਲ ਤੋਂ ਹੇਠਾਂ ਡਿੱਗ ਗਿਆ ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਵਿਸ਼ੇਸ਼ ਫੋਰਸ ਤੈਨਾਤ ਕਰਨੀ ਪਈ ਜਦਕਿ ਕੁਝ ਵਿਦਿਆਰਥੀਆਂ ਨੇ ਸੜਕ ਤੇ ਧੂੰਏ ਵਾਲੇ ਬੰਬ ਸੁੱਟੇ ਗੁਐਲਫ ਪੁਲਿਸ ਸਰਵਿਸ ਨੇ ਦੱਸਿਆ ਕਿ ਪਾਰਟੀ 'ਚ 5,000 ਤੋਂ ਵੱਧ ਲੋਕ ਸ਼ਾਮਲ ਸਨ ਜੋ ਪਿਛਲੇ ਸਾਲਾਂ ਨਾਲੋਂ ਕਾਫ਼ੀ ਜ਼ਿਆਦਾ ਸਨ ਪੁਲਿਸ ਨੇ ਸ਼ਾਂਤੀ ਭੰਗ ਕਰਨ ਤੇ ਸ਼ਰਾਬ ਨਾਲ ਸਬੰਧਤ ਅਪਰਾਧਾਂ ਨਾਲ ਸਬੰਧਤ ਕਈ ਕੇਸ ਦਰਜ ਕੀਤੇ ਨੇ ਤੇ ਵੀਡੀਓਜ਼ ਦੀ

ਬੱਚਿਆਂ ਨਾਲ ਦੋਸਤੀ ਕਰਦੇ ਨੇ ਉਹਨਾਂ ਦਾ ਭਰੋਸਾ ਜਿੱਤਦੇ ਨੇ ਤੇ ਫਿਰ ਉਹਨਾਂ ਨੂੰ ਬੁਰੇ ਕੰਮਾਂ ਲਈ ਉਕਸਾਉਂਦੇ ਨੇ ਇਹ ਬੱਚਿਆਂ ਨੂੰ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣਾ ਜਾਨਵਰਾਂ ਤੇ ਜ਼ੁਲਮ ਕਰਨਾ ਤੇ ਅਸ਼ਲੀਲ ਤਸਵੀਰਾਂ ਭੇਜਣ ਲਈ ਮਜਬੂਰ ਕਰਦੇ ਨੇ ਕਈ ਵਾਰ ਇਹ ਬੱਚਿਆਂ ਨੂੰ ਬਲੈਕਮੇਲ ਵੀ ਕਰਦੇ ਨੇ ਇਸ ਤੋਂ ਵੀ ਵੱਧ ਖਤਰਨਾਕ ਗੱਲ ਇਹ ਹੈ ਕਿ ਜਿਹੜੇ ਬੱਚੇ ਇਸ ਜਾਲ 'ਚ ਫਸ ਜਾਂਦੇ ਨੇ ਉਹਨਾਂ ਨੂੰ ਹੀ ਅੱਗੇ ਹੋਰ ਨਵੇਂ ਬੱਚਿਆਂ ਨੂੰ ਫਸਾਉਣ ਲਈ ਵਰਤਿਆ ਜਾਂਦਾ ਹੈ ਪੁਲਿਸ ਅਨੁਸਾਰ 10 ਤੋਂ 14 ਸਾਲ ਦੇ ਛੋਟੇ ਬੱਚੇ ਇਸ ਦਾ ਸਭ ਤੋਂ ਵੱਧ ਸ਼ਿਕਾਰ ਹੋ ਰਹੇ ਨੇ ਗ੍ਰਿਫਤਾਰ ਕੀਤੇ ਗਏ 17 ਸਾਲਾ ਨਾਬਾਲਗ ਤੇ ਅੱਤਵਾਦੀ ਗਤੀਵਿਧੀਆਂ 'ਚ ਹਿੱਸਾ ਲੈਣ ਬੱਚਿਆਂ ਦਾ ਸ਼ੋਸ਼ਣ ਕਰਨ ਵਾਲੀ ਸਮੱਗਰੀ ਰੱਖਣ ਤੇ ਜਾਨਵਰਾਂ ਨੂੰ ਸਰੀਰਕ ਕਸ਼ਟ ਦੇਣ ਦੇ ਦੋਸ਼ ਲਗਾਏ ਗਏ ਨੇ ਕਾਨੂੰਨ ਦੇ ਮੁਤਾਬਕ ਇਸ ਨਾਬਾਲਗ ਦਾ ਨਾਮ ਜਨਤਕ ਨਹੀਂ ਕੀਤਾ ਜਾ ਸਕਦਾ ਪੁਲਿਸ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਦੀਆਂ ਆਨਲਾਈਨ ਆਦਤਾਂ ਤੇ ਖਾਸ ਨਜ਼ਰ ਰੱਖਣ ਦੀ ਅਪੀਲ ਕੀਤੀ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਮਾਪਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਉਹਨਾਂ ਦੇ ਬੱਚੇ ਇੰਟਰਨੈਟ ਤੇ ਕਿਸ ਨਾਲ ਗੱਲ ਕਰ ਰਹੇ ਨੇ ਜੇਕਰ ਕਿਸੇ ਖਤਰੇ ਦਾ ਖਦਸ਼ਾ ਹੋਵੇ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਅਮਰੀਕਾ ਤੇ ਕੈਨੇਡਾ ਵਿਚਾਲੇ ਚੱਲ ਰਹੀ ਵਪਾਰਕ ਜੰਗ ਦੌਰਾਨ ਕਈ ਕੈਨੇਡੀਅਨ ਵਸਤੂਆਂ ਤੇ ਅਮਰੀਕੀ ਬੈਨ ਲਾਗੂ ਹੋ ਗਿਆ ਏ ਇਸ ਵਿੱਚ ਸ਼ਰਾਬ ਡੇਅਰੀ ਉਤਪਾਦ ਅਤੇ ਮੋਟਰਸਾਈਕਲ ਸ਼ਾਮਲ ਨੇ ਟਰੰਪ ਪ੍ਰਸ਼ਾਸਨ ਨੇ ਇਹ ਕਦਮ ਇਸ ਮਹੀਨੇ ਦੇ ਸ਼ੁਰੂ 'ਚ ਵਪਾਰਕ ਗੱਲਬਾਤ ਟੁੱਟਣ ਤੋਂ ਬਾਅਦ ਕੈਨੇਡਾ ਵੱਲੋਂ ਅਮਰੀਕੀ ਸਮਾਨ ਤੇ ਟੈਕਸ ਲਗਾਉਣ ਦੇ ਜਵਾਬ 'ਚ ਚੁੱਕਿਆ ਏ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਇਸ ਬੈਨ ਦਾ ਕੈਨੇਡਾ ਦੀ ਆਰਥਿਕਤਾ ਤੇ ਬਹੁਤ ਘੱਟ ਅਸਰ ਪਵੇਗਾ ਇਸ ਲਈ ਕੈਨੇਡਾ ਵੱਲੋਂ ਹੁਣੇ ਹੋਰ ਕੋਈ ਜਵਾਬੀ ਕਾਰਵਾਈ ਕਰਨ ਦੀ ਉਮੀਦ ਨਹੀਂ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਗੱਲਬਾਤ ਫਿਲਹਾਲ ਰੁਕੀ ਹੋਈ ਹੈ ਅਮਰੀਕੀ ਵਪਾਰ ਪ੍ਰਤੀਨਿਧੀ ਜੈਮਿਸਨ ਗ੍ਰੀਅਰ ਨੇ ਕਿਹਾ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਕੈਨੇਡਾ ਨਾਲ ਆਪਣੇ ਮੌਜੂਦਾ ਸਬੰਧਾਂ ਤੋਂ ਸੰਤੁਸ਼ਟ ਨੇ ਤੇ ਅਮਰੀਕਾ ਨੂੰ ਕੋਈ ਕਾਹਲੀ ਨਹੀਂ ਹੈ ਮੰਗਲਵਾਰ ਤੋਂ ਲਾਗੂ ਹੋਏ ਇਸ ਬੈਨ ਦਾ ਅਸਰ ਲਗਭਗ 710 ਮਿਲੀਅਨ ਅਮਰੀਕੀ ਡਾਲਰ ਦੀ ਸ਼ਰਾਬ ਤੇ ਪ੍ਰੋਟੀਨ ਪਾਊਡਰ 'ਚ ਵਰਤੇ ਜਾਣ ਵਾਲੇ ਉਤਪਾਦਾਂ ਤੇ ਪਵੇਗਾ ਮੋਟਰਸਾਈਕਲਾਂ ਤੇ ਨਿਰਯਾਤ ਤੇ ਵੀ ਅਸਰ ਪਵੇਗਾ ਪਰ 2025 'ਚ ਕੈਨੇਡਾ ਨੇ ਅਮਰੀਕਾ ਨੂੰ ਸਿਰਫ 5,000 ਦੇ ਲਗਭਗ ਮੋਟਰਸਾਈਕਲ ਹੀ ਭੇਜੇ ਸਨ ਜਿਸ ਕਰਕੇ ਇਸ ਦਾ ਅਸਰ ਸੀਮਤ ਹੀ ਰਹੇਗਾ ਟਰੰਪ ਨੇ ਸਤੰਬਰ 'ਚ ਕਈ ਹੁਕਮਾਂ ਤੇ ਦਸਤਖਤ ਕਰਕੇ ਇਸ ਨੂੰ ਬੈਨ ਦਾ ਐਲਾਨ ਕੀਤਾ ਸੀ ਉਨ੍ਹਾਂ ਦਾ ਦੋਸ਼ ਹੈ ਕਿ ਕੈਨੇਡਾ ਅਮਰੀਕਾ ਦੇ ਡੇਅਰੀ ਆਟੋਮੋਬਾਈਲ ਤੇ ਸ਼ਰਾਬ ਉਦਯੋਗ ਨਾਲ ਪੱਖਪਾਤ ਕਰ ਰਿਹਾ ਹੈ ਤੇ ਉਸ ਨਾਲ ਅਨਿਆਂ ਕਰ ਰਿਹਾ ਹੈ ਦੂਜੇ ਪਾਸੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਮੰਨਣਾ ਹੈ ਕਿ ਪਹਿਲਾਂ ਲਗਾਏ ਗਏ ਵੱਡੇ ਟੈਕਸਾਂ ਦੇ ਮੁਕਾਬਲੇ ਇਹ ਬੈਨ ਕਾਫੀ ਛੋਟਾ ਹੈ ਹਾਲਾਂਕਿ ਉਨ੍ਹਾਂ ਨੇ ਮੰਨਿਆ ਕਿ ਇਸ ਨਾਲ ਕੁਝ ਖਾਸ ਵਪਾਰੀਆਂ ਤੇ ਖੇਤਰਾਂ ਨੂੰ ਨੁਕਸਾਨ ਹੋਵੇਗਾ ਅਰਥ ਸ਼ਾਸਤਰੀਆਂ ਦਾ ਕਹਿਣਾ ਹੈ ਕਿ ਅਮਰੀਕਾ ਦਾ ਇਹ ਕਦਮ ਸਿਰਫ ਆਪਣੀ ਇੱਜ਼ਤ ਬਚਾਉਣ ਲਈ ਹੈ ਨਾ ਕਿ ਕੋਈ ਬਹੁਤਾ ਵੱਡਾ ਬਦਲਾਅ ਸਾਲ 2025 'ਚ ਕੈਨੇਡਾ ਦੀ 93% ਸ਼ਰਾਬ ਅਮਰੀਕਾ ਨੂੰ ਹੀ ਵੇਚੀ ਗਈ ਸੀ ਇਸ ਲਈ ਸ਼ਰਾਬ ਉਦਯੋਗ ਨਾਲ ਜੁੜੇ ਲੋਕਾਂ ਦਾ ਮੰਨਣਾ ਹੈ ਕਿ ਇਸ ਦਾ ਨਤੀਜਾ ਗੰਭੀਰ ਹੋ ਸਕਦਾ ਹੈ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਨਾਲ ਦੋਵਾਂ ਦੇਸ਼ਾਂ ਦੇ ਭਵਿੱਖ ਦੇ ਵਪਾਰਕ ਸਬੰਧਾਂ 'ਚ ਅਨਿਸ਼ਚਿਤਤਾ ਵਧੇਗੀ ਇਸ ਨਵੇਂ ਬੈਨ ਤੋਂ ਇਲਾਵਾ ਅਮਰੀਕਾ ਨੇ ਪਹਿਲਾਂ ਵੀ ਕੈਨੇਡਾ ਦੀ ਸ਼ਰਾਬ ਡੇਅਰੀ ਸਟੀਲ ਅਤੇ ਅਲਮੀਨੀਅਮ ਤੇ 50% ਤੱਕ ਅਤੇ ਗੱਡੀਆਂ ਤੇ 25% ਤੱਕ ਟੈਕਸ ਲਗਾਇਆ ਹੋਇਆ ਹੈ ਜਵਾਬ 'ਚ ਕੈਨੇਡਾ ਨੇ ਵੀ 700 ਤੋਂ ਵੱਧ ਅਮਰੀਕੀ ਚੀਜ਼ਾਂ ਤੇ 15% ਤੋਂ ਲੈ ਕੇ 50% ਤੱਕ ਜਵਾਬੀ ਟੈਕਸ ਲਗਾ ਦਿੱਤਾ ਹੈ ਤੇ ਕਈ ਸੂਬਿਆਂ ਨੇ ਅਮਰੀਕੀ ਸ਼ਰਾਬ ਵੇਚਣੀ ਬੰਦ ਕਰ ਦਿੱਤੀ ਹੈ ਟਰੰਪ ਦਾ ਮੰਨਣਾ ਹੈ ਕਿ ਟੈਕਸ ਲਗਾਉਣ ਨਾਲ ਸਰਕਾਰ ਦੀ ਆਮਦਨ ਵਧਦੀ ਹੈ ਅਤੇ ਲੋਕ ਆਪਣੇ ਦੇਸ਼ ਦਾ ਬਣਿਆ ਸਮਾਨ ਖਰੀਦਦੇ ਨੇ ਪਰ ਅਰਥ ਸ਼ਾਸਤਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਆਮ ਜਨਤਾ ਲਈ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ ਨੇ ਤੇ ਦੁਨੀਆ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਦਾ ਹੈ ਕੈਲਗਰੀ ਤੇ ਐਡਮਿੰਟਨ ਵਿਚਕਾਰ ਹਾਈ ਸਪੀਡ ਰੇਲ ਸੇਵਾ ਸ਼ੁਰੂ ਕਰਨ ਦੀ ਯੋਜਨਾ ਹੁਣ ਅੱਗੇ ਵੱਧ ਰਹੀ ਹੈ ਅਲਬਰਟਾ ਸਰਕਾਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਲਈ ਸੂਬਾਈ ਅਤੇ ਕੈਨੇਡਾ ਸਰਕਾਰ ਵੱਲੋਂ ਨਵੀਆਂ ਵਚਨਬੱਧਤਾਵਾਂ ਕੀਤੀਆਂ ਗਈਆਂ ਨੇ ਸੂਬਾ ਹੁਣ ਇਸ ਰੇਲ ਪ੍ਰੋਜੈਕਟ ਲਈ ਨਿੱਜੀ ਕੰਪਨੀਆਂ ਅਤੇ ਹੋਰ ਨਿੱਜੀ ਖੇਤਰ ਦੀਆਂ ਸੰਸਥਾਵਾਂ ਤੋਂ ਪ੍ਰਸਤਾਵ ਮੰਗਣ ਲਈ ਰਸਮੀ ਪ੍ਰਕਿਰਿਆ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ ਅਲਬਰਟਾ ਦੇ ਟਰਾਂਸਪੋਰਟੇਸ਼ਨ ਮੰਤਰੀ ਡੇਵਿਡ ਗ੍ਰੀਸ਼ਨ ਨੇ ਕਿਹਾ ਹੈ ਕਿ ਸੂਬੇ ਦੇ ਪੈਸੰਜਰ ਰੇਲ ਮਾਸਟਰ ਪਲਾਨ ਨੂੰ ਤਿਆਰ ਕਰਦੇ ਸਮੇਂ ਲੋਕਾਂ ਤੋਂ ਮਿਲੇ ਸੁਝਾਵਾਂ 'ਚ ਕੈਲਗਰੀ ਰੈਡੀਅਰ ਅਤੇ ਐਡਮਿੰਟਨ ਨੂੰ ਜੋੜਨ ਵਾਲੀ ਹਾਈ ਸਪੀਡ ਯਾਤਰੀ ਰੇਲ ਸੇਵਾ ਨੂੰ ਤਰਜੀਹ ਦਿੱਤੀ ਗਈ ਸੀ ਸੂਬੇ ਦੀ ਯੋਜਨਾ ਮੁਤਾਬਕ ਐਡਮਿੰਟਨ ਤੋਂ ਕੈਲਗਰੀ ਤੱਕ ਰੈਡੀਅਰ ਰਾਹੀਂ ਹਾਈ ਸਪੀਡ ਰੇਲ ਚਲਾਉਣਾ ਸੰਭਵ ਹੈ ਇਸ ਰੂਟ ਤੇ ਹਰ ਘੰਟੇ ਤੋਂ ਇੱਕ ਤੋਂ ਵੱਧ ਰੇਲਾਂ ਚਲਾਉਣ ਦੀ ਯੋਜਨਾ ਹੈ ਅਲਬਰਟਾ ਸਰਕਾਰ ਦਾ ਮੰਨਣਾ ਹੈ ਕਿ ਅਗਲੇ 30 ਸਾਲਾਂ ਦੌਰਾਨ ਇਸ ਪ੍ਰੋਜੈਕਟ ਨਾਲ ਸੂਬੇ ਨੂੰ ਵੱਡੇ ਫਾਇਦੇ ਹੋ ਸਕਦੇ ਨੇ ਪੂਰੀ ਯੋਜਨਾ 'ਚ 500 ਕਿਲੋਮੀਟਰ ਤੋਂ ਵੱਧ ਲੰਬਾ ਰੇਲ ਨੈੱਟਵਰਕ ਸ਼ਾਮਲ ਹੈ ਇਸ ਵਿੱਚ ਕੈਲਗਰੀ ਅਤੇ ਬੈਂਫ ਵਿਚਕਾਰ ਰੇਲ ਸੇਵਾ ਤੇ ਕੈਲਗਰੀ ਤੇ ਐਡਮਿੰਟਨ ਦੇ ਹਵਾਈ ਅੱਡਿਆਂ ਤੱਕ ਦਿਨ ਭਰ ਆਉਣ ਜਾਣ ਵਾਲੀਆਂ ਸੇਵਾਵਾਂ ਵੀ ਸ਼ਾਮਲ ਨੇ ਇਸ ਯੋਜਨਾ ਲਈ ਅਗਲੇ 3 ਸਾਲਾਂ 'ਚ 1.5 ਕਰੋੜ ਡਾਲਰ ਦੇ ਨਿਵੇਸ਼ ਦੀ ਵੀ ਵਿਵਸਥਾ ਕੀਤੀ ਗਈ ਹੈ ਡ੍ਰੀਸ਼ਨ ਨੇ ਕਿਹਾ ਕਿ ਸਰਕਾਰ ਇਸ ਪ੍ਰੋਜੈਕਟ ਨੂੰ ਅੱਗੇ ਵਧਾਉਣ ਲਈ ਉਤਸ਼ਾਹਿਤ ਹੈ ਤੇ ਇਹ ਅਲਬਰਟਾ 'ਚ ਲੋਕਾਂ ਦੇ ਯਾਤਰਾ ਕਰਨ ਦੇ ਢੰਗ ਨੂੰ ਬਦਲ ਸਕਦਾ ਹੈ ਰਸਮੀ ਤੌਰ ਤੇ ਪ੍ਰਸਤਾਵ ਮੰਗਣ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਸੂਬਾ ਅਪ੍ਰੈਲ 2027 ਤੱਕ ਪ੍ਰੋਜੈਕਟ ਲਈ ਇੱਕ ਨਿੱਜੀ ਕੰਪਨੀ ਦੀ ਚੋਣ ਕਰਨ ਦੀ ਯੋਜਨਾ ਬਣਾ ਰਿਹਾ ਹੈ ਸੂਬਾਈ ਸਰਕਾਰ ਵੱਲੋਂ ਇਸ ਪ੍ਰੋਜੈਕਟ 'ਚ ਵਿੱਤੀ ਨਿਵੇਸ਼ ਘੱਟ ਰਹਿਣ ਦੀ ਉਮੀਦ ਹੈ ਕੈਲਗਰੀ ਐਡਮਿੰਟਨ ਅਤੇ ਰੈਡੀਅਰ ਦੇ ਵਿਚਕਾਰਲੇ ਖੇਤਰ 'ਚ ਅਲਬਰਟਾ ਦੀ ਲਗਭਗ 80% ਆਬਾਦੀ ਰਹਿੰਦੀ ਹੈ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ ਤਿੰਨਾਂ ਸ਼ਹਿਰਾਂ ਨੂੰ ਹਾਈ ਸਪੀਡ ਰੇਲ ਨਾਲ ਜੋੜਨਾ ਅਲਬਰਟਾ ਦੇ ਭਵਿੱਖ ਲਈ ਇੱਕ

ਇੱਕ ਲੰਬੇ ਸਮੇਂ ਦਾ ਵੱਡਾ ਨਿਵੇਸ਼ ਹੋਵੇਗਾ। ਪ੍ਰਸਤਾਵਿਤ ਰੇਲ ਸੇਵਾ ਨਵੀਆਂ ਪਟੜੀਆਂ ਅਤੇ ਵੱਖਰੇ ਰੇਲ ਕੋਰੀਡੋਰ 'ਚ ਵੱਧ ਤੋਂ ਵੱਧ 320 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੇਗੀ। ਇਸ ਨਾਲ ਐਡਮਿੰਟਨ ਦੇ ਡਾਊਨਟਾਊਨ ਤੋਂ ਕੈਲਗਰੀ ਦੇ ਡਾਊਨਟਾਊਨ ਤੱਕ ਦਾ ਸਫ਼ਰ ਲਗਭਗ 1 ਘੰਟਾ 45 ਮਿੰਟ 'ਚ ਪੂਰਾ ਹੋ ਸਕੇਗਾ। ਟਰਾਂਸਪੋਰਟ ਮੰਤਰੀ ਸਟੀਵਨ ਮੈਕਨੇ ਨੇ ਕਿਹਾ ਕਿ ਹਾਈ ਸਪੀਡ ਰੇਲ ਕੈਨੇਡਾ 'ਚ ਲੋਕਾਂ ਦੀ ਆਵਾਜਾਈ ਦੇ ਤਰੀਕੇ ਨੂੰ ਬਦਲਣ ਦੀ ਸਮਰੱਥਾ ਰੱਖਦੀ ਹੈ। ਉਨ੍ਹਾਂ ਮੁਤਾਬਕ ਇਹ ਅਲਬਰਟਾ ਦੀ ਆਰਥਿਕਤਾ, ਉਤਪਾਦਕਤਾ ਅਤੇ ਵੱਖ-ਵੱਖ ਖੇਤਰਾਂ ਵਿਚਕਾਰ ਸੰਪਰਕ ਨੂੰ ਮਜ਼ਬੂਤ ਕਰਨ 'ਚ ਮਦਦ ਕਰ ਸਕਦੀ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੇ ਨਵੇਂ ਅੰਕੜਿਆਂ ਮੁਤਾਬਕ 2025 ਦੌਰਾਨ ਕੈਨੇਡਾ ਦੀ ਆਬਾਦੀ 'ਚ ਮਾਮੂਲੀ ਵਾਧਾ ਹੋਇਆ ਏ। ਨਵੇਂ ਅਨੁਮਾਨ ਅਨੁਸਾਰ ਪੂਰੇ ਸਾਲ 2025 'ਚ ਦੇਸ਼ ਦੀ ਆਬਾਦੀ 280,810 ਲੋਕਾਂ ਦੇ ਵਿੱਚ ਵਧੀ। ਇਹ ਅੰਕੜੇ ਮਾਰਚ 'ਚ ਜਾਰੀ ਕੀਤੇ ਗਏ ਪਿਛਲੇ ਅਨੁਮਾਨ ਤੋਂ ਵੱਖਰੇ ਨੇ। ਮਾਰਚ ਦੇ ਅਨੁਮਾਨ 'ਚ ਕਿਹਾ ਗਿਆ ਸੀ ਕਿ ਕੈਨੇਡਾ ਦੀ ਆਬਾਦੀ 'ਚ ਪਹਿਲੀ ਵਾਰ ਸਾਲਾਨਾ ਕਮੀ ਦਰਜ ਹੋਈ ਹੈ। ਇਹ ਕਮੀ ਕੈਨੇਡਾ ਦੇ ਕਨਫੈਡਰੇਸ਼ਨ ਬਣਨ ਤੋਂ ਬਾਅਦ ਪਹਿਲੀ ਦੱਸੀ ਗਈ ਸੀ। ਸਟੈਟਿਸਟਿਕਸ ਕੈਨੇਡਾ ਦੇ ਇੱਕ ਬੁਲਾਰੇ ਨੇ ਈਮੇਲ ਰਾਹੀਂ ਦੱਸਿਆ ਕਿ ਮਾਰਚ 'ਚ ਜਾਰੀ ਕੀਤੇ ਗਏ ਅੰਕੜੇ ਸ਼ੁਰੂਆਤੀ ਸਨ। ਉਸ ਸਮੇਂ ਵੀ ਏਜੰਸੀ ਨੇ ਕਿਹਾ ਸੀ ਕਿ ਬਾਅਦ 'ਚ ਮਿਲਣ ਵਾਲੇ ਪ੍ਰਸ਼ਾਸਨਿਕ ਅੰਕੜਿਆਂ ਕਾਰਨ ਇਨ੍ਹਾਂ 'ਚ ਆਮ ਨਾਲੋਂ ਵੱਡੀ ਸੋਧ ਹੋ ਸਕਦੀ ਹੈ। ਇਸ ਲਈ ਉਸ ਵੇਲੇ ਦਰਜ ਕੀਤੀ ਗਈ ਆਬਾਦੀ ਦੀ ਕਮੀ ਬਾਅਦ 'ਚ ਵਾਧੇ 'ਚ ਬਦਲ ਸਕਦੀ ਸੀ। ਏਜੰਸੀ ਨੇ ਮਾਰਚ 'ਚ ਲੋਕਾਂ ਨੂੰ ਸ਼ੁਰੂਆਤੀ ਅਨੁਮਾਨ ਨੂੰ ਸਾਵਧਾਨੀ ਨਾਲ ਦੇਖਣ ਲਈ ਕਿਹਾ ਸੀ। ਇਸ ਦਾ ਇੱਕ ਕਾਰਨ ਇਹ ਸੀ ਕਿ ਕੰਮ ਤੇ ਪੜ੍ਹਾਈ ਲਈ ਮਿਲੇ ਪਰਮਿਟਸ ਦੇ ਨਵੀਨੀਕਰਨ ਨਾਲ ਬਾਅਦ 'ਚ ਆਬਾਦੀ ਦੇ ਅੰਕੜਿਆਂ 'ਚ ਵੱਡਾ ਬਦਲਾਅ ਆ ਸਕਦਾ ਸੀ। ਹਾਲਾਂਕਿ ਨਵੇਂ ਅੰਕੜਿਆਂ 'ਚ ਆਬਾਦੀ ਵਾਧੀ ਦਿਖਾਈ ਗਈ ਹੈ, ਪਰ ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਦੇਸ਼ ਦੀ ਆਬਾਦੀ ਵਧਣ ਦੀ ਰਫ਼ਤਾਰ 'ਚ ਹਾਲੇ ਵੀ ਕਾਫ਼ੀ ਕਮੀ ਆਈ ਹੈ। ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੇ ਕੋਵਿਡ-19 ਮਹਾਮਾਰੀ ਤੋਂ ਬਾਅਦ ਮਜ਼ਦੂਰਾਂ ਦੀ ਘਾਟ ਦੇ ਦੌਰ 'ਚ ਇਮੀਗ੍ਰੇਸ਼ਨ ਤੇਜ਼ੀ ਨਾਲ ਵਧਣ ਤੋਂ ਬਾਅਦ ਸਥਾਈ ਤੇ ਅਸਥਾਈ ਇਮੀਗ੍ਰੇਸ਼ਨ ਨੂੰ ਘਟਾਉਣ ਲਈ ਕਦਮ ਚੁੱਕੇ ਸਨ। ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਲਿਬਰਲ ਸਰਕਾਰ ਨੇ ਕੈਨੇਡਾ ਦੀ ਕੁੱਲ ਆਬਾਦੀ 'ਚ ਅਸਥਾਈ ਵਸਨੀਕਾਂ ਦੀ ਹਿੱਸੇਦਾਰੀ ਘਟਾਉਣ ਲਈ ਨੀਤੀਆਂ ਲਾਗੂ ਕਰ ਦਿੱਤੀਆਂ ਸਨ। ਕਾਰਨੀ ਸਰਕਾਰ ਦੇ ਪਹਿਲੇ ਬਜਟ 'ਚ ਕਿਹਾ ਗਿਆ ਏ ਕਿ 2026 'ਚ ਕੈਨੇਡਾ ਸਿਰਫ 385,000 ਅਸਥਾਈ ਵਸਨੀਕਾਂ ਨੂੰ ਦਾਖਲਾ ਦੇਵੇਗਾ। ਇਹ 2025 ਦੇ ਟੀਚੇ ਨਾਲੋਂ ਲਗਭਗ 43% ਘੱਟ ਹੈ। 2027 ਅਤੇ 2028 'ਚ ਇਹ ਗਿਣਤੀ 370,000 ਰੱਖੀ ਗਈ ਹੈ। ਬਜਟ ਮੁਤਾਬਕ 2026 ਤੋਂ 2028 ਤੱਕ ਹਰ ਸਾਲ ਨਵੇਂ ਸਥਾਈ ਵਸਨੀਕਾਂ ਦੀ ਗਿਣਤੀ ਵੀ 380,000 ਤੱਕ ਸੀਮਤ ਰੱਖੀ ਜਾਵੇਗੀ। ਕੈਨੇਡਾ ਭਰ ਦੇ ਸਿਹਤ ਮੰਤਰੀ ਮੰਗਲਵਾਰ ਨੂੰ ਇੱਕ ਐਮਰਜੈਂਸੀ ਮੀਟਿੰਗ ਕਰਨ ਜਾ ਰਹੇ ਨੇ। ਅੰਟਾਰੀਓ ਦੀ ਸਿਹਤ ਮੰਤਰੀ ਸਿਲਵੀਆ ਜੋਨਸ ਨੇ ਕਿਹਾ ਹੈ ਕਿ ਜੇ ਘਰ ਆਧਾਰਿਤ ਦੇਖਭਾਲ ਤੇ ਮਾਨਸਿਕ ਸਿਹਤ ਵਰਗੀਆਂ ਸੇਵਾਵਾਂ ਲਈ ਫੈਡਰਲ ਸਰਕਾਰ ਵੱਲੋਂ ਦਿੱਤੀ ਜਾ ਰਹੀ ਖਾਸ ਫੰਡਿੰਗ ਜਾਰੀ ਨਾ ਰਹੀ ਤਾਂ ਸੂਬਿਆਂ ਅਤੇ ਇਲਾਕਿਆਂ ਨੂੰ ਵੱਡੇ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹਾ ਲੱਗ ਰਿਹਾ ਹੈ ਕਿ ਫੈਡਰਲ ਸਰਕਾਰ ਕੈਨੇਡਾ ਹੈਲਥ ਟਰਾਂਸਫਰ ਦੇ ਕੁਝ ਹਿੱਸੇ ਤੋਂ ਪਿੱਛੇ ਹਟ ਰਹੀ ਹੈ। ਜੋਨਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬਿਆਂ ਅਤੇ ਇਲਾਕਿਆਂ ਦੇ ਮੰਤਰੀ ਸਿਰਫ ਇਸ ਸਪਸ਼ਟਤਾ ਚਾਹੁੰਦੇ ਨੇ ਕਿ ਫੈਡਰਲ ਸਰਕਾਰ ਉਨ੍ਹਾਂ ਨਾਲ ਸਿਹਤ ਸੇਵਾਵਾਂ ਲਈ ਅੱਗੇ ਵੀ ਕੰਮ ਕਰੇਗੀ ਜਾਂ ਨਹੀਂ। ਉਨ੍ਹਾਂ ਨੇ ਫੈਡਰਲ ਬਜਟ ਤੇ ਚਿੰਤਾ ਜਤਾਈ ਹੈ। ਬਜਟ ਮੁਤਾਬਕ ਕੁਝ ਖਾਸ ਸਿਹਤ ਫੰਡਿੰਗ ਸਮਝੌਤੇ ਮਾਰਚ 2027 ਤੋਂ ਬਾਅਦ ਖਤਮ ਹੋ ਜਾਣਗੇ। 2023 ਦੇ ਬਜਟ 'ਚ ਫੈਡਰਲ ਸਰਕਾਰ ਨੇ 10 ਸਾਲਾਂ ਦੌਰਾਨ ਸਿਹਤ ਖੇਤਰ ਲਈ ਕੁੱਲ $200 ਅਰਬ ਦੀ ਫੰਡਿੰਗ ਦਾ ਵਾਅਦਾ ਕੀਤਾ ਸੀ। ਇਸ ਦਾ ਮਕਸਦ ਪਰਿਵਾਰਕ ਤੇ ਮੁੱਢਲੀ ਸਿਹਤ ਸੇਵਾਵਾਂ ਤੱਕ ਪਹੁੰਚ ਵਧਾਉਣਾ, ਸਰਜਰੀਆਂ ਦੀਆਂ ਉਡੀਕਾਂ ਘਟਾਉਣਾ, ਮਾਨਸਿਕ ਸਿਹਤ ਤੇ ਨਸ਼ਾ ਮੁਕਤੀ ਸੇਵਾਵਾਂ 'ਚ ਸੁਧਾਰ ਕਰਨਾ ਤੇ ਸਿਹਤ ਪ੍ਰਣਾਲੀ ਨੂੰ ਆਧੁਨਿਕ ਬਣਾਉਣਾ ਸੀ। ਇਸ ਵਿੱਚੋਂ $4.8 ਅਰਬ ਘਰਾਂ 'ਚ ਦਿੱਤੀ ਜਾਣ ਵਾਲੀ ਸਿਹਤ ਸੰਭਾਲ, ਕਮਿਊਨਿਟੀ ਕੇਅਰ ਅਤੇ ਮਾਨਸਿਕ ਸਿਹਤ ਤੇ ਨਸ਼ਾ ਮੁਕਤੀ ਸੇਵਾਵਾਂ ਲਈ ਰੱਖੇ ਗਏ ਸਨ। ਇਹ ਫੰਡਿੰਗ 2027 'ਚ ਖਤਮ ਹੋਣੀ ਹੈ। ਇਸ ਤੋਂ ਇਲਾਵਾ ਲੰਬੇ ਸਮੇਂ ਦੀ ਦੇਖਭਾਲ 'ਚ ਸੁਰੱਖਿਆ ਸੁਧਾਰਨ ਲਈ $3 ਅਰਬ ਦਾ ਪੈਕੇਜ 2026 'ਚ ਖਤਮ ਹੋਣਾ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਦੇ ਪਿਛਲੇ ਸਾਲ ਦੇ ਬਜਟ 'ਚ ਮਾਰਚ 2028 ਤੋਂ ਬਾਅਦ ਕੈਨੇਡਾ ਹੈਲਥ ਟਰਾਂਸਫਰ ਦੇ ਵਾਧੇ ਨੂੰ ਘਟਾਉਣ ਦੀ ਯੋਜਨਾ ਵੀ ਦੱਸੀ ਗਈ ਸੀ। ਜੋਨਸ ਨੇ ਕਿਹਾ ਕਿ ਫੈਡਰਲ ਫੰਡਿੰਗ ਸਮਝੌਤਿਆਂ ਦੇ ਖਤਮ ਹੋਣ ਦੇ ਨਾਲ ਮਰੀਜ਼ਾਂ ਤੇ ਸਿੱਧਾ ਅਸਰ ਪਵੇਗਾ, ਕਿਉਂਕਿ ਇਹ ਸਿਰਫ ਇਮਾਰਤਾਂ ਜਾਂ ਹੋਰ ਪ੍ਰੋਜੈਕਟ ਨਹੀਂ ਸਗੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਨੇ। ਜੁਲਾਈ 'ਚ ਪ੍ਰੀਮੀਅਰਸ ਦੀ ਮੀਟਿੰਗ ਤੋਂ ਬਾਅਦ ਜਾਰੀ ਸਾਂਝੇ ਬਿਆਨ 'ਚ ਵੀ ਕਿਹਾ ਗਿਆ ਸੀ ਕਿ ਸਿਹਤ ਟਰਾਂਸਫਰ 'ਚ ਹਰ ਸਾਲ 5% ਵਾਧਾ ਜਾਰੀ ਰਹਿਣਾ ਚਾਹੀਦਾ ਹੈ ਤੇ ਲੰਬੇ ਸਮੇਂ ਲਈ ਲਚਕੀਲੀ ਤੇ ਟਿਕਾਊ ਫੰਡਿੰਗ ਦੀ ਲੋੜ ਹੈ। ਇਸ ਦੌਰਾਨ ਫਾਰਮਾਕੇਅਰ ਯੋਜਨਾ ਨੂੰ ਲੈ ਕੇ ਵੀ ਚਰਚਾ ਹੋਈ। ਜੋਨਸ ਨੇ ਕਿਹਾ ਕਿ ਫੈਡਰਲ ਸਰਕਾਰ ਨੇ ਇਸ ਸਬੰਧੀ ਗੱਲਬਾਤ ਰੋਕ ਦਿੱਤੀ ਹੈ। ਇਸ ਯੋਜਨਾ ਤਹਿਤ ਮੈਨੀਟੋਬਾ, ਬ੍ਰਿਟਿਸ਼ ਕੋਲੰਬੀਆ, ਪ੍ਰਿੰਸ ਐਡਵਰਡ ਆਈਲੈਂਡ ਤੇ ਯੂਕੋਨ ਨੇ ਸਮਝੌਤੇ ਕੀਤੇ ਨੇ।
ਸਟੈਟਿਸਟਿਕਸ ਕੈਨੇਡਾ ਦੀ ਤਾਜ਼ਾ ਰਿਪੋਰਟ ਅਨੁਸਾਰ ਸਾਲ ਦੀ ਦੂਜੀ ਤਿਮਾਹੀ 'ਚ ਮਜ਼ਬੂਤ ਪ੍ਰਦਰਸ਼ਨ ਤੋਂ ਬਾਅਦ ਜੁਲਾਈ ਮਹੀਨੇ ਦੌਰਾਨ ਦੇਸ਼ ਦੀ ਕੁੱਲ ਘਰੇਲੂ ਪੈਦਾਵਾਰ ਦੀ ਵਾਧਾ ਦਰ ਲਗਭਗ ਸਥਿਰ ਰਹੀ ਹੈ ਯਾਨੀ ਕਿ ਇਸ ਵਿੱਚ ਕੋਈ ਵੱਡਾ ਉਤਰਾਅ ਚੜਾਅ ਨਹੀਂ ਦੇਖਣ ਨੂੰ ਮਿਲਿਆ ਇਸ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਸਾਲ ਦੀ ਸ਼ੁਰੂਆਤ ਸੁਸਤ ਰਹਿਣ ਤੋਂ ਬਾਅਦ ਨਿਰਮਾਣ ਖੇਤਰ ਨੇ ਲਗਾਤਾਰ ਚੌਥੇ

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਪਤਿਆੜ ਦਾ ਮੌਸਮ ਆਪਣੇ ਨਾਲ ਇੱਕ ਨਵੀਂ ਸ਼ੁਰੂਆਤ ਦਾ ਅਹਿਸਾਸ ਲੈ ਕੇ ਆਉਂਦਾ ਹੈ ਨਵੀਂ ਰੁਟੀਨ ਸਕੂਨ ਭਰੀਆਂ ਸ਼ਾਮਾਂ ਅਤੇ ਜ਼ਿੰਦਗੀ ਦੀ ਇੱਕ ਨਵੀਂ ਰਫ਼ਤਾਰ ਐਸੇ ਸੋਚ ਨਾਲ ਤਿਆਰ ਕੀਤਾ ਗਿਆ ਹੈ ਲੂਇਸਟਨ ਉੱਤਰੀ ਕੈਲਗਰੀ ਦੀ ਇੱਕ ਖੂਬਸੂਰਤ ਅਤੇ ਵਿਲੱਖਣ ਕਮਿਊਨਿਟੀ ਦਰਖਤਾਂ ਨਾਲ ਸਜੀਆਂ ਸੜਕਾਂ ਕੁਦਰਤੀ ਵੈਟਲੈਂਡ ਅਤੇ ਹਰੀਆਂ ਭਰੀਆਂ ਖੁੱਲੀਆਂ ਥਾਵਾਂ ਜਿੱਥੇ ਕੁਦਰਤ ਤੁਹਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਜਾਂਦੀ ਹੈ ਇੱਕ ਸ਼ਾਂਤ ਅਤੇ ਸਕੂਨ ਭਰਿਆ ਘਰ ਪਰ ਤੁਹਾਡੀਆਂ ਰੋਜ਼ਾਨਾ ਲੋੜਾਂ ਤੋਂ ਦੂਰ ਨਹੀਂ ਲੂਇਸਟਨ ਕੈਲਗਰੀ ਦੀ 2024 ਨਿਊ ਕਮਿਊਨਿਟੀ ਆਫ ਦਾ ਈਅਰ ਚ ਆਓ ਤੇ ਦੇਖੋ ਜਿੱਥੇ ਨਵੇਂ ਘਰ 5.5 lakh ਤੋਂ ਸ਼ੁਰੂ ਹੁੰਦੇ ਹਨ ਵਿਜ਼ਿਟ genesisland.com
1: 94.7 FM ਰੇਡੀਓ ਸੁਰਸੰਗਮ ਹਰ ਹਫਤੇ 20 ਘੰਟੇ ਸੁਣੋ ਮੰਡੇ ਟੂ ਫਰਾਈਡੇ ਸ਼ਾਮ 4-5 ਕੁਲਦੀਪ ਸਿੰਘ ਵਿਚਾਰ ਚਰਚਾ ਸ਼ਾਮ 8-9 ਜਤਿੰਦਰ ਪੰਨੂ ਰੇਡੀਓ ਸੁਰਸੰਗਮ .ca ਫੋਨ 403-585-0910 ਰੇਡੀਓ ਸੁਰਸੰਗਮ
3: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM
4: ਅੱਜ ਫੇਰ ਨੀ ਲੋਡ ਮਿਲਿਆ
5: ਕੀ ਹੋਇਆ
4: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ
5: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਕਾਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ

0: स्पेंड कर सको। फोन नंबर है मानस पहुजा 5878321208 या रमन वड़ैच 7807530001। सोनिक इंश्योरेंस।
1: मर्सिडीज कार खरीदना चाहते हो? हुण कैनेडा दे विच तुहाडे सुपने सच होण दा समा आ गया।
2: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े। मर्सिडीज बेंस कंट्री हिल पहुंचो ते सिद्धी गलबात करो गौरव शर्मा दे नाल। पंजाबी, हिंदी, उर्दू जां फिर अंग्रेजी दे विच गलबात करो, गौरव शर्मा तुहानू देणगे वधिया सलाह ते वधिया डील्स। मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम। सब दा माण, सब दी चाहत, अपनी सुपनमई कार खरीदने लई गौरव शर्मा नू शोरूम च जाके मिलो जां फिर फोन कर लो 4039036757।
1: मर्सिडीज बेंस कंट्री हिल्स।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
5: कैनेडा विच रहंदिया इंश्योरेंस दी बहुत अहमियत है। किसी भी तरह दी इंश्योरेंस लई पंजाब इंश्योरेंस दे रीजनल मैनेजर हरपिंदर सिद्धू नाल आज ही संपर्क करो। सुपर वीजा, लाइफ इंश्योरेंस, मॉर्गेज इंश्योरेंस, RESP दिया वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू। ए इंश्योरेंस लई नामवर कंपनियां नाल काम करदे हन। होर जानकारी लई पंजाब इंश्योरेंस दे हरपिंदर सिद्धू नाल 403-404-3500 ते संपर्क करो।
2: अपने घर दा दूजा नाम आया सुकून ते कैनेडा च घर खरीदना एक वड्डी चुनौती।
3: घर खरीदण तो पहला इत्मीनान नाल किसे प्रोफेशनल दी सलाह जरूर लाओ।
2: वधिया घर खरीदना, पैसे बचाउणे ने, सिरदर्दी तो भी बचना ते याद कर लो एक नाम मनदीप सिंह गिल।
3: सिर्फ घर खरीदण लई ही नहीं बल्कि वेचना भी होवे तां बिल्कुल सही सलाह देणगे मनदीप सिंह गिल।
2: घर खरीदण ते वेचण लई मैक्सवेल सेंट्रल दे नाल काम करदे मनदीप सिंह गिल देणगे वधिया सलाह ते प्रोफेशनल सर्विस।
3: ਰਿਅਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲੋ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
3: ਮੈਕਸਵੈਲ ਸੈਂਟਰਲ ਦੇ ਰਿਅਲਟਰ ਮਨਦੀਪ ਸਿੰਘ ਗਿੱਲ 4036171868।
5: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5
6: نمستے، سچ گلادا وی عالی مدد، میں آپ کا ہوسٹ جلال کی خدمت حاضر۔ آپ سے سن رہے ہیں سلام نمستے خیال گن ریڈیو سے سنگم 94.7 FM۔ جی 8:06 ہو گئے، انشاءاللہ ہمارا آپ کا ساتھ رہا شام کے 9 تک کا۔ تو آج جو ہے منگل کا دن ہے، حزب معمول سلام نمستے خیال گری آپ کی جو ہے خدمت حاضر۔ یو کین واچ لائیو آن فیس بک از ویل، سو جسٹ گو آن فیس بک آن مائی آئی ڈی جلال اسماعیل لٹ اینڈ یو کین واچ ٹو دس شو ایز ویل۔ کہ آج کون سے گئے آپ نے گیسٹ ہیں، یو کین واچ اور اینڈ یو کین لسن ایز ویل۔ لیکن سب سے پہلے میں کا ہوسٹ سلمہ جی کیسے ہیں آپ؟
7: جی تھینک Thank you, Jalal. I'm great, and it's good to be here again today. So, sabse pehle aap sab logon ko salam, namaste, adab, sat sri akal, yali madad, and a beautiful, great evening. I hope you are having. So, aapka aur hamara saath rahega 9 baje tak. Hamare first guest aa chuki hain, to hum unse baat karenge ki wo kis silsile mein yahan aayi hain aur aaj hamare studio mein pehli dafa aayi hain. So, we will find out who is Zakia Bhai.

0: Were you in the same shape? Like, in the same thing?
1: Yeah, I would say that with the character, especially with Nadia, because I'm writing from the perspective of a mom,
2: yeah.
1: I really locked myself into her character as to, you know, sometimes I'd be driving, and I would think, like, if I got into a car accident right now, what would that look like? What would that feel like?
2: Yeah.
1: Because that's what I wrote about, right? As I wrote about her accident. So, like, how would it look? How would it, the impact? And it was very difficult to be in that. You know, if I was in a car accident and the glass broke, what would be shattered?
0: Yeah.
1: So it was really, it was really hard to put myself into it, but it was so needed for the artist.
2: The experiences you have, and, you know, then you can write those. So that's amazing that you have done
1: Thank you.
2: All the best for your more books. Yeah, that'll be great. Yeah, that's
0: and
2: so
0: we
2: great.
0: Had Zia just join as well. Zia, thank you so much for joining us. And of course, Sonia is watching as well. Thank you, Sonia, for watching. Thank you so much, Kia.
2: Yeah, it
0: was so nice to see you. So nice to have you.
2: Yeah, yeah.
0: And keep it going.
2: Yeah, I will keep it going.
0: We need more authors, more artists like you, and, you know, of course, you know, community.
1: Thank you so much. Thanks for having me.
0: You're welcome.
2: More than welcome. Thank you for coming.
0: Yeah. One and only Zakia Baidani from Calgary. And of course, do not forget to get your book, your own book, always. And maybe if you come to Calgary, then Kia will sign it for you.
1: Absolutely, I will.
0: There you go, she. And if you're coming to my event, we can call her. And if you buy the book, she'll sign it there as well for you.
1: Absolutely.
0: Done. All right. So we'll take a small break. Break about. We'll be right back. We have another guest. Inka event aane wala hai. October 4th, this coming Sunday ko. So the group will join us. It's from the charity group Asha Circle. So milte hain ek chote se break ke baad. Thanks for listening and watching. Salaam Namaste Calgary on Radio Sursangam 94.7 FM. I'll find my commercial in a second, guys. There we go. I found it. Here we go. We'll be right back.
3: ਕਰੇ ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
4: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
5: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
6: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
5: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
6: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
5: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
6: ਕਰ ਲਿਆ ਜੀ ਨੋਟ ਫੋਨ ਨੰਬਰ 403-618-1212
5: ਰੀਅਲ ਐਸਟੇਟ ਦੇ

0: ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
1: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
0: ਜੀ ਹਾਂ, ਕੱਲੇ ਘਰ ਨਹੀਂ, ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 4036182112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
0: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
1: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
1: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 4036074208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਆਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋ ਦਾ ਫੋਨ ਨੰਬਰ ਹੈ 403-600-16-2445। 4036162445।
6: ਓਹੋ, ਅੱਜ ਫੇਰ ਨੀ ਲੋਡ ਮਿਲਿਆ।
7: ਕੀ ਹੋਇਆ?
6: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
7: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
1: ਉਹ ਸਾਰੇ ਡਰਦੇ ਨਹੀਂ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
3: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ, ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
2: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790 ਸਟਾਰ ਮੂਵਿੰਗ।
8: Jee, welcome back to Salam Namaste Kalgi on Radio Sangam 94.7 FM. Yeah, you can watch jo hai aaj ka show, aap jo hai live bhi dekh sakte hain. You can just have to go on my Facebook ID Jalal Smile Ladak, and aaj ka show aap jo hai phir se dekh sakte hain ki abhi hamare paas kaun se super duper guest maujood hain. October ki 4 tarikh ko Sunday ko, jee haan, this coming Sunday ko ek jo hai 5K run and walk ho rahi hai at Prairie Winds Park. तो उन्हीं की यहाँ पर टीम मौजूद है, इंक्लूडिंग यू नो विल आस्क ईच एंड एवरीवन टू इंट्रोड्यूस देमसेल्फ, फिर हम उनसे बात भी करेंगे कि ये वॉक कब है, क्या हो सकता है और उसमें आप किस तरह हिस्सा ले सकते हैं। बट इट्स अ फ्री एंड इट्स फॉर द होल फैमिली, मेक श्योर ब्रिंग योर फैमिली एज वेल, इट्स इन द पार्क, आई थिंक द वेदर सपोज टू बी नाइस एज वेल, देयर इज गोना बी लॉट्स ऑफ फन फॉर द होल फैमिली। ऑन माय राइट,

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼

0: कंट्री हिल पहुंचो ते सिद्धी गलबात करो गौरव शर्मा दे नाल पंजाबी हिंदी उर्दू जां फिर अंग्रेजी दे विच गलबात करो गौरव शर्मा तुहानू देणगे वधिया सलाह ते वधिया डील्स मर्सिडीज बेंज कंट्री हिल्स 70 दे करीब कारां दी डिस्प्ले वाला वड्डा शोरूम सब दा माण सब दी चाहत अपनी सुपनमई कार खरीदण लई गौरव शर्मा नू शोरूम च जाके मिलो जां फिर फोन कर लो 403-903-6757 Mercedes Benz Country Hills
1: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
2: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 825-760-0983 'ਤੇ ਥੈਂਕ ਯੂ
3: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆਂ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
0: ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
1: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
0: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
1: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
0: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
1: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
1: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
3: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
4: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
0: ਦੂਜੀ ਲੋਕੇਸ਼ਨ 117-7771 ਐਵੇਨਿਊ

0: ਤੀਜੀ ਲੋਕੇਸ਼ਨ 570 6520 ਫਾਲਕਨ ਰਿਜ ਬੁਲੇਵਾਰਡ
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
0: ਪੰਜਵੀਂ ਲੋਕੇਸ਼ਨ 3150 235 ਰੈਡ ਐਂਬਰਸ ਵੇ
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222 ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਤੁਹਾਡੀ ਹੋਸਟ ਸਵਲੀਨ ਕੌਰ ਜਸੜ ਅੱਜ 29 ਸਤੰਬਰ ਹੈ ਜੀ ਦਿਨ ਮੰਗਲਵਾਰ ਤੇ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ 1 ਘੰਟੇ ਤੱਕ ਤੁਹਾਡਾ ਤੇ ਸਾਡਾ ਸਾਥ ਬਣਿਆ ਰਹੇਗਾ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣਗੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਜਤਿੰਦਰ ਪੰਨੂ ਜੀ ਦੇ ਕੋਲੋਂ ਜਾਣਾਂਗੇ ਪੰਜਾਬ ਦੀਆਂ ਕੁਛ ਵੱਡੀਆਂ ਖਬਰਾਂ ਦਾ ਵਿਸਥਾਰ ਭਾਰਤ ਦੀ ਰਾਜਨੀਤੀ ਦੇ ਵਿੱਚ ਇਸ ਵੇਲੇ ਕੀ ਕੁਛ ਹੋ ਰਿਹਾ ਸਮਾਂ ਬਚਿਆ ਤਾਂ ਇੰਟਰਨੈਸ਼ਨਲ ਖਬਰਾਂ ਤੇ ਵੀ ਗੱਲਬਾਤ ਕਰਨ ਦੀ ਜ਼ਰੂਰ ਸਾਡੀ ਕੋਸ਼ਿਸ਼ ਹੋਵੇਗੀ ਜੀ

ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 5878312108 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 8257600983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਾਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 5876174696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 4039036757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ।

0: ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਵੀ ਸਾਡੇ ਨਾਲ ਫੋਨ ਲਾਈਨ ਤੇ ਹਾਜ਼ਰ ਨੇ ਪੰਨੂ ਸਾਹਿਬ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਪ੍ਰੋਗਰਾਮ 'ਚ ਤੁਹਾਡਾ
1: ਜੀ ਸ਼ੁਕਰੀਆ ਸੁਰਿੰਦਰ ਸਤਿ ਸ੍ਰੀ ਅਕਾਲ ਜੀ
0: ਪੰਨੂ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਜਿਹੜਾ ਵਿਵਾਦ ਹੈ ਉਹ ਤੋਂ ਕਰਦੇ ਹਾਂ ਭੰਨਤੋੜ ਬਹੁਤ ਹੋਈ ਹੈ ਜਾਂਚ ਪੜਤਾਲ ਵੀ ਹੋ ਰਹੀ ਹੈ ਕੋਰਟ 'ਚ ਵੀ ਕੇਸ ਚਲਾ ਗਿਆ ਹੁਣ ਖਬਰ ਆਈ ਹੈ ਕਿ ਅਮਿਤ ਸ਼ਾਹ ਨੇ ਵੀ ਉੱਥੇ ਜਾਣਾ ਇਹ ਸਭ ਕੀ ਹੋ ਰਿਹਾ ਜੀ
1: ਅਮਿਤ ਸ਼ਾਹ ਦੀ ਰੈਲੀ ਉੱਥੇ ਪਹਿਲਾਂ ਰੁਕੀ ਹੋਈ ਸੀ ਇਹਨਾਂ ਨੇ ਤਿੰਨ ਚਾਰ ਪਾਸਿਆਂ ਤੋਂ ਧਾਰਮਿਕ ਯਾਤਰਾ ਸ਼ੁਰੂ ਕੀਤੀਆਂ ਸੀ ਉਹਨਾਂ ਯਾਤਰਾਵਾਂ ਦਾ ਇਹਨਾਂ ਨੇ ਸਮਾਪਤੀ ਪ੍ਰੋਗਰਾਮ ਅੱਜ ਦੇ ਦਿਨ ਇੱਥੇ ਰੱਖਿਆ ਸੀ ਲਵਲੀ ਯੂਨੀਵਰਸਿਟੀ ਦੇ ਲਾਗੇ ਸਟੇਜ ਲਾਉਣੀ ਸੀ ਉਹਦੇ ਤੋਂ ਪਹਿਲਾਂ ਲਵਲੀ ਯੂਨੀਵਰਸਿਟੀ ਦਾ ਇਹ ਸਾਰਾ ਰੌਲਾ ਰੱਪਾ ਪੈ ਗਿਆ ਤਿੰਨ ਦਿਨ ਭੰਨਤੋੜ ਹੁੰਦੀ ਰਹੀ ਹੁਣ ਉਸ ਭੰਨਤੋੜ ਦੇ ਬਾਰੇ ਚ ਬਹੁਤ ਸਾਰੀਆਂ ਗੱਲਾਂ ਚੱਲਦੀਆਂ ਨੇ

ਬੜੇ ਲੋਕ ਆ ਜਿਹੜੇ ਮੰਨਦੇ ਆ ਕਿ ਸਾਰੀ ਉਹ ਪਲੈਨ ਸੀ, ਪਰ ਕਿਹਦੀ ਪਲੈਨ ਸੀ ਇਹ ਪਤਾ ਨੀ। ਸੋਸ਼ਲ ਮੀਡੀਆ ਦੇ ਉੱਤੇ ਇੱਕ ਖਬਰ ਆ ਗਈ, ਉਹ ਖਬਰ ਸੀ ਜਾਂ ਅਫਵਾਹ ਸੀ ਅਜੇ ਤੱਕ ਨੀ ਪਤਾ। ਉਹਨਾਂ ਨੇ ਆਖਿਆ ਜੀ ਇੱਥੇ ਲੜਕੀ ਇੱਕ ਨਾਲ ਰੇਪ ਹੋਇਆ, ਲੜਕੀ ਕਿਹੜੀ ਪਤਾ ਨੀ। ਕਹਿੰਦੇ ਜੀ ਯੂਨੀਵਰਸਿਟੀ ਵਾਲਿਆਂ ਨੇ ਆਪਣੇ ਘਰ ਭੇਜ ਦਿੱਤੀ, ਇਸ ਘਰ ਭੇਜ ਦਿੱਤੀ, ਫਿਰ ਪਤਾ ਤੇ ਲੱਗੂ ਕਿਹੜੀ ਕੁੜੀ ਨੇ ਘਰ ਭੇਜਤੀ। ਇਹੋ ਜਿਹੀ ਗੱਲ ਵੀ ਕੋਈ ਨੀ ਲੱਗੀ। ਜਿਹੜਾ ਕਮਰਾ ਨੰਬਰ ਇਹ ਦੱਸਣ, ਉਸ ਕਮਰੇ ਜਿਹੜੀਆਂ ਤਿੰਨ ਚਾਰ ਕੁੜੀਆਂ ਰਹਿੰਦੀਆਂ ਉਹਨਾਂ ਦੇ ਆਖਿਆ ਸਾਰੀਆਂ ਅਸੀਂ ਇਸੇ ਨਾਲ ਵੀਡੀਓ ਬਣਾ ਕੇ ਪਾਈ ਤੇ ਸਾਡੀ ਬਦਨਾਮੀ ਹੋ ਰਹੀ, ਇੱਥੇ ਤਾਂ ਕੋਈ ਗੱਲ ਹੀ ਨਹੀਂ। ਭੰਨ ਤੋੜ ਦੇ ਦਰਮਿਆਨ ਵਿਦਿਆਰਥੀਆਂ ਨਾਲ ਪੁਲਿਸ ਗੱਲ ਕਰਨਾ ਚਾਹੁੰਦੀ ਸੀ। ਵਿਦਿਆਰਥੀ ਜਦੋਂ ਜਾਣ 40-50 ਇਕੱਠੇ ਜਾਣ, ਉਹਨਾਂ ਆਖਿਆ ਤੁਸੀਂ ਆਪਣੇ ਚੋਂ 5-7-11 ਬੰਦੇ ਕਰ ਦਿਓ, ਉਹਨਾਂ ਨਾਲ ਗੱਲ ਕਰੀਏ, ਇੰਨੇ ਨਾਲ ਕੀ ਕਰੀਏ। ਅੱਗੇ ਲੱਗ ਕੇ ਕੋਈ ਵਿਦਿਆਰਥੀ ਗੱਲ ਕਰਨ ਨੂੰ ਤਿਆਰ ਨਾ, ਕੋਈ ਜਿਹੜਾ ਗੱਲ ਕਰਨ ਗਿਆ ਮੈਨੇਜਮੈਂਟ ਦੇ ਨਿਸ਼ਾਨੇ ਤੇ ਆ ਜਾਊ, ਕੱਲ ਨੂੰ ਕਰ ਦੇਣਗੇ ਫੀਸਾਂ ਵੀ ਮਾਂ ਬਾਪ ਨੇ ਦਿੱਤੀਆਂ, ਮੁੜ ਕੇ ਕਰਾਂਗੇ ਕਿ ਸਾਰੀ ਉਮਰ। ਉਹ ਗੱਲ ਵਿਗੜਦੇ ਗਏ, ਹੁਣ ਜਦੋਂ ਸਾਰਾ ਕੁਝ ਠੰਡ ਠੰਡੌੜਾ ਹੋ ਗਿਆ ਤੇ ਬਲੇਮ ਗੇਮ ਚੱਲ ਪਈ। ਪੰਜਾਬ ਸਰਕਾਰ ਬਾਰੇ ਆਖਿਆ ਜਾ ਰਿਹਾ, ਕਿਉਂਕਿ ਯੂਨੀਵਰਸਿਟੀ ਦੇ ਮਾਲਕ ਉਹ ਰਾਜ ਸਭਾ ਦਾ ਮੈਂਬਰ ਬਣਿਆ ਸੀ ਆਮ ਆਦਮੀ ਪਾਰਟੀ ਵੱਲੋਂ, ਤੇ ਬਾਅਦ ਵਿੱਚ ਉਹ ਰਲ ਗਿਆ ਭਾਜਪਾ ਨਾਲ। ਇਸ ਕਰਕੇ ਉਹ ਕਹਿੰਦੇ ਜੀ ਉੱਥੇ ਹਾਲਾਤ ਵਿਗੜੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੁਲਿਸ ਤੇ ਪ੍ਰਸ਼ਾਸਨ ਨੇ ਮਦਦ ਨਹੀਂ ਕੀਤੀ। ਉਹ ਕਹਿੰਦੇ ਜੀ ਪੁਲਿਸ ਤੇ ਉਸ ਵੇਲੇ ਪਹੁੰਚ ਗਈ, ਇਹ ਕਹਿੰਦੇ 2-3 ਘੰਟੇ ਲੇਟ ਪਹੁੰਚੀ ਯੂਨੀਵਰਸਿਟੀ ਦੇ ਵਿੱਚ। ਲੇਟ ਪਹੁੰਚੀ ਮੈਨੂੰ ਵੀ ਸਮਝ ਨਹੀਂ ਆਉਂਦੀ, ਪਰ ਫਗਵਾੜੇ ਦੇ ਵਿੱਚ ਇੰਨੀ ਪੁਲਿਸ ਹੁੰਦੀ ਨੀ ਤੇ ਫਗਵਾੜੇ ਨੂੰ ਜ਼ਿਲ੍ਹਾ ਕਪੂਰਥਲਾ ਲੱਗਦਾ, ਉੱਥੋਂ ਦੂਰੋਂ ਆਉਣੀ ਸੀ, ਨੇੜਿਓਂ ਵੀ ਆਰਡਰ ਕਰਕੇ ਭਿਜਵਾ ਸਕਦੇ ਸੀ। ਤੇ ਜੋ ਕੁਛ ਹੋਇਆ ਉਹਦੇ ਵਿੱਚ ਸਾਰੇ ਕੁਝ ਦੇ ਵਿੱਚ ਕਈ ਗੱਲਾਂ ਦੀ ਗੜਬੜ ਹੈ, ਪਰ ਇੱਕ ਗੱਲ ਇਹ ਆ ਗਈ ਕਿ ਉੱਥੇ ਇਸ ਭੰਨ ਤੋੜ ਦੇ ਦੌਰਾਨ ਕੁਝ ਲੋਕ ਸਿਵਲ ਵਰਦੀ ਚ, ਪਰ ਉਹਨਾਂ ਕੋਲ ਵਾਕੇ ਟਾਕੇ ਸੈੱਟ ਸੀ, ਉਹ ਕਰਦੇ ਵੇਖੇ ਗਏ, ਉਹਨਾਂ ਦੇ ਸ਼ੱਕ ਸੀ ਕਿ ਉਹ ਗੜਬੜ ਕਰਨ ਵਾਲੇ। ਮਗਰੋਂ ਖਬਰ ਆਈ ਕਿ ਉੱਥੇ ਆਰਮੀ ਅਫਸਰਾਂ ਦੇ ਕਈਆਂ ਦੇ ਬੱਚੇ ਪੜ੍ਹਦੇ, ਤੇ ਉਹਨਾਂ ਨੇ ਫੌਜ ਉੱਥੇ ਇਸ ਕਰਕੇ ਨਾ ਭੇਜੀ ਕਿ ਫੌਜੀ ਜਵਾਨਾਂ ਦੀਆਂ ਵਰਦੀਆਂ ਵੇਖ ਕੇ ਲੋਕੀ ਭੜਕਣਗੇ, ਫੌਜ ਆ ਗਈ। ਉਹਨਾਂ ਨੇ ਫੌਜੀ ਜਵਾਨ ਸਿਵਲ ਕੱਪੜਿਆਂ ਚ ਵਾਕੀ ਟਾਕੀ ਸੈੱਟ ਦੇ ਕੇ ਭੇਜ ਦਿੱਤੇ ਕਿ ਤੁਸੀਂ ਜਾਓ ਤੇ ਆਪਣੇ ਬੱਚਿਆਂ ਨੂੰ ਕੱਢ ਕੇ ਲਿਆਓ। ਇਹ ਗੱਲ ਪਹਿਲੇ ਦਿਨ ਤੇ ਪੁਲਿਸ ਨੇ ਵੀ ਆਖੀ ਤੇ ਯੂਨੀਵਰਸਿਟੀ ਵਾਲਿਆਂ ਵੀ, ਵੀ ਉਹ ਵਾਕੀ ਟਾਕੀ ਵਾਲੇ ਫੌਜੀ ਜਵਾਨ ਸੀਗੇ, ਕੋਈ ਉਪਰੇ ਨੀ। ਹੁਣ ਉਹਦੀ ਵੀ ਇਨਕੁਆਇਰੀ ਚੱਲਦੀ ਕਿ ਫੌਜੀ ਜਵਾਨ ਸੀ ਕਿ ਉਹਨਾਂ ਦੇ ਨਾਂ ਤੇ ਕੋਈ ਹੋਰ ਲੋਕ ਆਏ ਸੀ। ਇਹਦੇ ਵਿੱਚ ਇਹ ਵੀ ਪਤਾ ਲੱਗਦਾ ਕਿ 35-35, 40-40, 50-50 ਸਾਲ ਦੀਆਂ ਔਰਤਾਂ ਵੀ ਬੁਕੜਾ ਮਾਰ ਕੇ ਆਈਆਂ, ਲੁੱਟ ਕੇ ਲੈ ਗਈਆਂ, ਉਹ ਕਦੋਂ ਦੀ ਆਈਆਂ। ਤੇ ਜਦੋਂ ਇਹਨਾਂ ਦੇ ਗੇਟਾਂ ਤੇ ਇੰਨਾ ਸਖ਼ਤ ਪਹਿਰਾ ਤੇ ਉਹ ਆ ਕੇ ਦਿੱਤੀ ਗਈਆਂ। ਇਹ ਕਈ ਮੁੱਦੇ ਆ ਜਿਹਨਾਂ ਦਾ ਕਰਕੇ ਰੌਲਾ ਪੈਂਦਾ। ਉਸ ਰੌਲੇ ਗੋਲੇ ਦੌਰਾਨ ਹੀ ਇਹ ਵੀ ਬਲੇਮ ਗੇਮ ਚੱਲਦੀ ਹੈ ਕਿ ਕਿਹਨੇ ਕਰਵਾਇਆ, ਤੇ ਇਹਦੇ ਚ ਪਤਾ ਨੀ ਕਿੱਥੋਂ ਇੱਕ ਵੀਡੀਓ ਆ ਗਈ ਜਿਹਦੇ ਚ ਫਗਵਾੜੇ ਦਾ ਇੱਕ DSP, ਉਹਦਾ ਨਾਮ ਹੀ ਦਿੱਤਾ, ਉਹਨੇ ਕਹਿ ਦਿੱਤਾ ਇਹ ਤਾਂ ਜੀ ਅਮਿਤ ਸ਼ਾਹ ਦੇ ਮੁੰਡੇ ਨੇ ਕਰਾਇਆ ਤੇ ਉਹਦੇ ਖਿਲਾਫ਼ ਪਰਚਾ ਦਰਜ ਹੋ ਗਿਆ ਤੇ ਉਹਨੂੰ ਦਿੱਲੀ ਚ ਪੁਲਿਸ ਗ੍ਰਿਫ਼ਤਾਰ ਕਰਨ ਵਾਸਤੇ ਲੱਭਦੀ। ਬਾਅਦ ਵਿੱਚ ਪਤਾ ਲੱਗਾ ਇਹੋ ਜਿਹੀ ਗੱਲ ਹੀ ਕੋਈ ਨੀ। ਉਹ DSP ਕਹਿੰਦਾ ਮੈਂ ਇੱਦਾਂ ਦੀ ਕੋਈ ਗੱਲ ਹੀ ਨੀ ਆਖੀ। ਪੜਤਾਲ ਕਰਾਈ ਤੇ ਪਤਾ ਲੱਗਾ ਉਹਨੇ 2 ਦਿਨ ਪਹਿਲਾਂ ਹਾਲਾਤ ਬਾਰੇ ਜਿਹੜੀ ਟਿੱਪਣੀ ਕੀਤੀ ਸੀ ਕਿ ਸਾਰਾ ਕੁਝ ਕੰਟਰੋਲ ਚ ਹੈ, ਵੀਡੀਓ ਉਹ ਵਰਤੀ ਹੈ ਤੇ ਆਡੀਓ ਵਿੱਚ ਹੋਰ ਪਾ ਕੇ ਤੇ ਜਾਰੀ ਕੀਤੀ ਗਈ ਹੈ ਕਿ ਕੁਝ DSP ਕਹਿੰਦਾ। ਇਹਦਾ ਮਤਲਬ ਕਿ ਪੰਜਾਬ ਸਰਕਾਰ ਨੂੰ ਤੇ ਅਮਿਤ ਸ਼ਾਹ ਨੂੰ ਲੜਾਉਣ ਵਾਸਤੇ ਵੀ ਇਸ ਚੀਜ਼ ਨੂੰ ਵਰਤਿਆ ਗਿਆ। ਅੱਜ ਹੁਣ ਅਮਿਤ ਸ਼ਾਹ ਨੇ ਆਉਣਾ ਉੱਥੇ, ਉਹਨਾਂ ਦੀ ਰੈਲੀ ਜਦੋਂ ਹੋਵੇਗੀ ਤੇ ਰੈਲੀ ਤੇ ਚੋਣ ਪ੍ਰਚਾਰ ਦਾ ਮੁੱਢ ਬਣਨ ਵਾਸਤੇ, ਪਰ ਇਹਦੇ ਵਿੱਚ ਲਵਲੀ ਯੂਨੀਵਰਸਿਟੀ ਦਾ ਮੁੱਦਾ ਭਰ ਹੋਊਗਾ। ਲਵਲੀ ਯੂਨੀਵਰਸਿਟੀ ਦੇ ਮਾਲਕ ਜੋ ਉਹਨਾਂ ਦਾ ਚਾਂਸਲਰ ਹੈ ਉਹ ਰਾਜ ਸਭਾ ਮੈਂਬਰ ਹੈ। ਅਜੇ 3-4 ਮਹੀਨੇ ਪਹਿਲਾਂ ਉਹਦੇ PD ਨੇ ਰੇਡ ਕੀਤੇ ਸੀ, 2 ਦਿਨ ਚਾਰਜ ਬੰਦ ਕਰਕੇ ਕੋਰਟ ਦੇ ਛਾਣ ਦੇ ਰਿਹਾ, ਤੇ ਜਦੋਂ PD ਵਾਪਸ ਗਈ ਤੇ 1 ਹਫ਼ਤੇ ਦੇ ਅੰਦਰ ਅੰਦਰ ਆਮ ਆਦਮੀ ਪਾਰਟੀ ਛੱਡ ਕੇ ਉਹ ਭਾਜਪਾ ਚ ਸ਼ਾਮਿਲ ਹੋ ਗਏ। ਉਹ ਵੀ ਅੱਜ ਉੱਥੇ ਰੈਲੀ ਦੀ ਸਟੇਜ ਤੇ ਹੋਊਗਾ ਤੇ ਮੁੱਦਾ ਉੱਠੇਗਾ। ਭਾਜਪਾ ਵਾਲੇ ਕੱਲ ਪਰਸੋਂ ਦੀ ਵੀ ਉਠਾਉਣ ਡੇ। ਇਹਨਾਂ ਸਾਰੇ ਮੁੱਦਿਆਂ ਦਾ ਕਰਕੇ ਇਸ ਵੇਲੇ ਲਵਲੀ ਯੂਨੀਵਰਸਿਟੀ ਵਾਲਾ ਮਾਮਲਾ ਕਾਫੀ ਭਾਰਾ ਹੈ। ਹੁਣ ਕੱਲ ਤੱਕ ਪਤਾ ਲੱਗੂ ਕਿ ਅਮਿਤ ਸ਼ਾਹ ਜੀ ਇੱਥੇ ਕੀ ਬੋਲਦੇ ਆ। ਗੜਬੜ ਹੋਈ ਜਿਹੜੀ ਬਹੁਤ ਮਹਿੰਗੀ ਵੀ ਪੈ ਸਕਦੀ ਹੈ।

0: ਪੰਜਾਬ ਨੂੰ ਵੀ ਮਹਿੰਗੀ ਪੈ ਸਕਦੀ ਜੇ ਕਿਸੇ ਨੇ ਬਾਹਰੋਂ ਕਰਾਈ ਹੋਈ ਤੇ ਉਹਨੂੰ ਵੀ ਕਾਉਂਟਰ ਪ੍ਰੋਡਕਟਿਵ ਸਾਬਤ ਹੋ ਸਕਦੀ ਪਰ ਸਭ ਤੋਂ ਵੱਧ ਨੁਕਸਾਨ ਜਿਹੜਾ ਹੋਣਾ ਉਹ ਇੱਥੋਂ ਦੇ ਵਿਦਿਆਰਥੀਆਂ ਦਾ ਲਵਲੀ ਯੂਨੀਵਰਸਿਟੀ ਦਾ ਕੀ ਹੈ 5-7-10 ਕਰੋੜ ਦਾ ਉੱਥੇ ਨੁਕਸਾਨ ਹੋ ਵੀ ਜਾਵੇ ਭੰਨ ਟੁੱਟ ਦੇ ਉਹ ਯੂਨੀਵਰਸਿਟੀ ਏਡੀ ਵੱਡੀ ਹੈ ਕਈ ਹਜ਼ਾਰ ਕਰੋੜ ਦੀ ਉਹ ਜਿਹਨਾਂ ਨੂੰ ਫਰਕ ਪੈਂਦਾ ਪਰ ਉਹਨਾਂ ਨੂੰ ਇੱਕ ਗੱਲ ਦਾ ਫਰਕ ਪੈਂਦਾ ਕਿ ਅੱਗੋਂ ਜਾ ਕੇ ਨਵੰਬਰ ਦਸੰਬਰ ਚ ਪਲੇਸਮੈਂਟ ਕੰਪਨੀਆਂ ਆਉਂਦੀਆਂ ਹੁੰਦੀਆਂ ਇਸ ਵਾਰੀ ਉਹਨਾਂ ਦੇ ਉੱਤੇ ਪ੍ਰਭਾਵ ਪੈ ਸਕਦਾ ਔਰ ਪੰਜਾਬ ਸਰਕਾਰ ਦੇ ਖਿਲਾਫ ਸਿੱਧੇ ਤੌਰ ਤੇ ਨਹੀਂ ਪਰ ਟੇਢੇ ਢੰਗ ਨਾਲ ਇਹ ਵੀ ਗੱਲ ਚਲੀ ਗਈ ਹੈ ਕਿ ਕਿਸੇ ਨੇ ਜਾ ਕੇ ਹਾਈਕੋਰਟ ਚ ਅਰਜੀ ਦੇ ਦਿੱਤੀ ਇਹਦੀ ਪੜਤਾਲ ਕਰੋ ਜੀ ਤੇ ਪੜਤਾਲ ਇਹ ਕਰੋ ਕਿ ਪ੍ਰਸ਼ਾਸਨ ਨੇ ਸਥਿਤੀ ਨੂੰ ਵੇਲੇ ਸਿਰ ਨਹੀਂ ਸੰਭਾਲਿਆ ਜਦੋਂ ਹਾਈਕੋਰਟ ਚ ਇਹ ਅਰਜੀ ਜਾਂਦੀ ਕਿ ਪ੍ਰਸ਼ਾਸਨ ਨੇ ਸਥਿਤੀ ਨੂੰ ਛੇਤੀ ਨਹੀਂ ਸੰਭਾਲਿਆ ਉਹ ਅਰਜੀ ਤੇ ਨਾ ਕੇਂਦਰ ਸਰਕਾਰ ਦੇ ਨਾ ਕਿਸੇ ਹੋਰ ਦੇ ਉਹਦਾ ਜਵਾਬ ਤਾਂ ਸਿੱਧੇ ਤੌਰ ਤੇ ਪੰਜਾਬ ਸਰਕਾਰ ਨੂੰ ਦੇਣਾ ਪੈਣਾ ਇਸ ਕਰਕੇ ਮਾਮਲਾ ਕਾਫੀ ਗੰਭੀਰ ਹੈ ਕੱਲ ਤੱਕ ਸ਼ਾਇਦ ਕੁਛ ਸਥਿਤੀ ਸਾਫ਼ ਹੋਵੇ
1: ਜੀ ਇੱਕ ਹੋਰ ਮਾਮਲਾ ਨਹੀਂ ਸਾਂਭਿਆ ਜਾਣ ਡਿਆ ਬਨੂ ਸਾਹਿਬ ਅਮਰਜੀਤ ਚਾਵਲਾ ਵਾਲਾ ਅਮਰਜੀਤ ਚਾਵਲਾ ਦੇ ਕੇਸ ਦੇ ਵਿੱਚ ਅਕਾਲੀਆਂ ਨੇ ਰੂਪ ਕੌਰ ਸੰਧੂ ਨੂੰ ਬਰਖਾਸਤ ਕੀਤਾ ਪਰ ਹੁਣ ਖਬਰ ਆਈ ਹੈ ਕਿ ਉਹ ਡੀਜੀਪੀ ਦਫ਼ਤਰ ਪਹੁੰਚ ਗਈ ਹੈ ਪੁਲਿਸ ਪ੍ਰੋਟੈਕਸ਼ਨ ਮੰਗ ਰਹੀ ਹੈ ਕਹਿੰਦੀ ਹੈ ਕਿ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਕੀ ਤਫਸੀਲ ਹੈ ਜੀ ਇਸ ਖਬਰ ਦੀ
0: ਰੂਪ ਕੌਰ ਸੰਧੂ ਅਜੇ ਇੱਕ ਹਫ਼ਤਾ ਪਹਿਲਾਂ ਤੱਕ ਅੱਡ ਅੱਡ ਟੀਵੀ ਚੈਨਲਾਂ ਤੇ ਜਾ ਕੇ ਦੂਸਰੀਆਂ ਪਾਰਟੀਆਂ ਦੇ ਲੀਡਰਾਂ ਨਾਲ ਆਮੋ ਸਾਹਮਣੇ ਬਹਿਸ ਵਿੱਚ ਭਿੜਦੀ ਹੁੰਦੀ ਸੀ ਅਕਾਲੀ ਪਾਰਟੀ ਦੀ ਉਹ ਬੁਲਾਰਸ ਜਿਹੜੀ ਉੱਥੇ ਜਾ ਕੇ ਵੱਖ ਵੱਖ ਚੈਨਲਾਂ ਤੇ ਪਾਰਟੀ ਦਾ ਪੱਖ ਪੇਸ਼ ਕਰਦੀ ਸੀ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਦਾ ਬਚਾਅ ਕਰਦੀ ਸੀ ਤੇ ਪੱਖ ਵਿੱਚ ਬੋਲਦੀ ਸੀ ਪਾਰਟੀ ਆਪ ਡਿਊਟੀ ਆਉਂਦੀ ਸੀ ਉਹਦੀ ਜਦੋਂ ਉਹਨੇ ਬਹਿਰੀਨ ਵਾਲੀ ਬੀਬੀ ਦੇ ਸਵਾਲ ਦੇ ਉੱਤੇ ਇੱਕ ਪ੍ਰੈਸ ਕਾਨਫਰੰਸ ਕਰ ਦਿੱਤੀ ਉਹਨੂੰ ਨਾਲ ਲੈ ਕੇ ਕਿਸ ਬੀਬੀ ਨਾਲ ਆ ਕੁਛ ਹੋਇਆ ਤੇ ਕੋਲ ਬਹਿ ਗਈ ਉਹਨੇ ਆਖਿਆ ਚੱਲ ਤੂੰ ਕਰ ਪ੍ਰੈਸ ਕਾਨਫਰੰਸ ਉਹਨੇ ਆਖਿਆ ਮੇਰੇ ਕੋਲ ਆਈ ਸੀ ਦੁਖੀ ਬੀਬੀ ਹੈ ਮੈਂ ਇਹਦੀ ਪ੍ਰੈਸ ਕਾਨਫਰੰਸ ਕਰਾਤੀ ਉੱਤੋਂ ਦੋ ਦਿਨ ਬਾਅਦ ਕੱਲ ਸਵੇਰੇ ਇਹਨਾਂ ਨੇ ਉਹਨੂੰ ਪਾਰਟੀ ਚੋਂ ਖਾਰਜ ਕਰਤਾ ਪਾਰਟੀ ਚੋਂ ਕੱਢਣ ਦਾ ਐਲਾਨ ਸੁਖਬੀਰ ਤੋਂ ਬਾਦਲ ਨੇ ਨਹੀਂ ਕੀਤਾ ਇਹਨਾਂ ਦੀ ਇੱਕ ਇਸਤਰੀ ਲੀਡਰ ਹਰਗੋਬਿੰਦ ਕੌਰ ਜਦੋਂ ਹਰਗੋਬਿੰਦ ਕੌਰ ਆਈ ਸੀ ਪਾਰਟੀ ਚ ਰੌਲਾ ਤੇ ਉਹਦੇ ਖਿਲਾਫ਼ ਵੀ ਪਿਆ ਸੀ ਕਈ ਇਸਤਰੀ ਅਕਾਲੀ ਦਲ ਦੀਆਂ ਪੁਰਾਣੀਆਂ ਵਰਕਰ ਬੀਬੀਆਂ ਤੇ ਆਗੂ ਬੀਬੀਆਂ ਅਸਤੀਫੇ ਦੇ ਗਈਆਂ ਸੀ ਕਿ ਅਸੀਂ ਨਹੀਂ ਉਹਦੇ ਕੋਲ ਜਾਣਾ ਉਹਨੂੰ ਲਿਆ ਕੇ ਸਿੱਧਾ ਸਾਡੇ ਸਿਰ ਤੇ ਬਿਠਾ ਦਿੱਤਾ ਉਸ ਹਰਗੋਬਿੰਦ ਕੌਰ ਨੇ ਕੱਲ ਇਹਨੂੰ ਕੱਢਤਾ ਇਹਨੂੰ ਕੱਢੇ ਜਾਣ ਤੋਂ ਬਾਅਦ ਇਹਨੇ ਫਿਰ ਇੱਕ ਪੋਸਟ ਪਾਈ ਤੇ ਮੈਂ ਤਾਂ ਅਕਾਲੀ ਦਲ ਦਾ ਕਰਕੇ ਤੇ ਸਿੱਖੀ ਦਾ ਕਰਕੇ ਤੇ ਉਹ ਸਾਰਾ ਕੁਝ ਬਚਾਉਣ ਦਾ ਯਤਨ ਕਰ ਰਹੀ ਸੀ ਇਹ ਜਿਹੜੇ ਪਾਪੀ ਲੋਕ ਨੇ ਇਹਨਾਂ ਨੇ ਪਾਰਟੀ ਦਾ ਵੀ ਤੇ ਪੰਥ ਦਾ ਵੀ ਨੁਕਸਾਨ ਕੀਤਾ ਸਾਡਾ ਤੇ ਅਕਸ ਖਰਾਬ ਕਰਤਾ ਪਰ ਇਹ ਜੋ ਮਰਜ਼ੀ ਕਰਨ ਮੇਰੀ ਜਾਨ ਬਚੀ ਰਹੇ ਮੈਂ ਜੇ ਹੋਰ ਵੱਡੇ ਖੁਲਾਸੇ ਕਰੂੰਗੀ ਉਹਨੇ ਵੀ ਲਿਖਿਆ ਕਿ ਕਈ ਹੋਰ ਬੀਬੀਆਂ ਨੇ ਮੇਰੇ ਨਾਲ ਸੰਪਰਕ ਕੀਤਾ ਕਿਆ ਗਲਤ ਹੋਇਆ ਤੇ ਉਹਨਾਂ ਦਾ ਵੀ ਧਰਮ ਕੋਈ ਮੇਰੇ ਕੋਲ ਹੈ ਲੋੜ ਪਈ ਤੇ ਅਗਲੇ ਦਿਨ ਚ ਮੈਂ ਉਹ ਵੀ ਖੁਲਾਸੇ ਕਰੂੰਗਾ ਜਦੋਂ ਉਹਨੇ ਇਹ ਕਿਹਾ ਤਾਂ ਸਾਰਾ ਦਿਨ ਸਰਗਰਮੀ ਤੇਜ਼ ਹੋ ਗਈ ਦੁਪਹਿਰੋਂ ਬਾਅਦ ਉਹ ਬੀਬੀ ਅਚਾਨਕ ਪੁਲਿਸ ਦੇ ਡੀਜੀਪੀ ਦੇ ਦਫ਼ਤਰ ਚਲੀ ਗਈ ਪਤਾ ਇਹ ਲੱਗਾ ਕਿ ਉਹਨੂੰ ਸਾਰਾ ਦਿਨ ਵੱਖ ਵੱਖ ਥਾਵਾਂ ਤੋਂ ਟੈਲੀਫੋਨ ਤੇ ਧਮਕੀਆਂ ਆਉਂਦੀਆਂ ਨੇ ਉਹ ਧਮਕੀਆਂ ਵਿਦੇਸ਼ ਤੋਂ ਆਉਂਦੀਆਂ ਉਹ ਫਿਰ ਪਹਿਲਾਂ ਤੇ ਜਾ ਕੇ ਡੀਜੀਪੀ ਨੂੰ ਮਿਲੀ ਕਿ ਮੇਰੀ ਜਾਨ ਨੂੰ ਖਤਰਾ ਤੁਸੀਂ ਠੀਕ ਸਮਝੋ ਤੇ ਸਿਕਿਉਰਿਟੀ ਦੇ ਦਿਓ ਨਾਮ ਹੀ ਦਿਓਗੇ ਮੈਂ ਤੇ ਆਪਣੇ ਕੰਮ ਲੱਗੀ ਹਾਂ ਤੇ ਮੈਂ ਕਰਨਾ ਇਹਨਾਂ ਨੇ ਬਾਅਦ ਚ ਸਿਕਿਉਰਿਟੀ ਦੇ ਦਿੱਤੀ ਉਹਨੂੰ ਕੱਲ ਸਮੇਂ ਦੂਸਰਾ ਨੇ ਆਖਿਆ ਕਿ ਮੈਨੂੰ ਇਹ ਮਰਵਾ ਸਕਦੇ ਪੁੱਛਿਆ ਪੱਤਰਕਾਰ ਨੇ ਕੌਣ ਕਹਿੰਦੀ ਉਹ ਹੀ ਜਿਹੜੇ ਵਿਦੇਸ਼ ਨੂੰ ਭੱਜ ਗਏ ਜਾਂ ਜਿਹਨਾਂ ਦੇ ਵਿਦੇਸ਼ ਵਿੱਚ ਯਾਰ ਬੈਠੇ ਆ ਉੱਥੋਂ ਮੈਨੂੰ ਧਮਕੀਆਂ ਭਜਵਾਈਆਂ ਜਾ ਰਹੀਆਂ ਉਹਨੇ ਜਿਹੜੇ ਢੰਗ ਨਾਲ ਕਹਿਤਾ ਨਾਲ ਹੀ ਉਹਨੇ ਇਹ ਆਖਿਆ ਤੇ ਜਿਹੜੀ ਗੱਲ ਮੈਂ ਆਖੀ ਉਸ ਤੇ ਕਹਿਣਾ ਮੈਂ ਤਾਂ ਪਰਦੇ ਚਾਕ ਕਰੂੰਗੀ ਹੁਣ ਉਧਰੋਂ ਤਖ਼ਤ ਕੇਸਗੜ੍ਹ ਸਾਹਿਬ ਦੇ ਨਾਲ ਜਿਹੜੇ ਸੇਵਾਦਾਰ ਤੇ ਅਧਿਕਾਰੀ ਜੁੜੇ ਉਹਨਾਂ ਸਾਰਿਆਂ ਨੇ ਸਭ ਕੁਝ ਦੱਸਣਾ ਸ਼ੁਰੂ ਕਰਤਾ ਇਹਨਾਂ ਗੱਲਾਂ ਦੇ ਨਾਲ ਕਾਫੀ ਦੂਰ ਤੱਕ ਮਾਮਲਾ ਚਲਾ ਗਿਆ ਖਾਸ ਕਰਕੇ ਜਿਹੜਾ ਮੇਜਰ ਸੋ ਡਰਾਈਵਰ ਆ ਉਹਨੇ ਜਿਹੜੇ ਬਿਆਨ ਦਿੱਤੇ ਪੁਲਿਸ ਨੂੰ ਉਹਨਾਂ ਨਾਲ ਕੱਲਾ ਚਾਵਲਾ ਹੀ ਨਹੀਂ ਕਈ ਹੋਰ ਵੀ ਫਸਦੇ ਆ ਇਹ ਕਹਾਣੀ ਕਾਫੀ ਇਹਨਾਂ ਨੂੰ ਮਹਿੰਗੀ ਪੈ ਸਕਦੀ

0: ਪੰਨੂ ਸਾਹਿਬ ਚੀਫ ਇਲੈਕਸ਼ਨ ਕਮਿਸ਼ਨ ਗਨੇਸ਼ ਕੁਮਾਰ ਵਿਰੁੱਧ ਜਿਹੜੀ ਪਟੀਸ਼ਨ ਹੈ ਉਹਦੇ ਤੇ ਸੁਪਰੀਮ ਕੋਰਟ ਨੇ ਹਾਮੀ ਭਰਤੀ ਹੈ ਕਿ ਅਗਲੇ ਹਫ਼ਤੇ ਸੁਣਵਾਈ ਕਰਾਂਗੇ ਕੀ ਤਫਸੀਲ ਹੈ ਜੀ ਇਸ ਖ਼ਬਰ ਦੀ
1: ਚੀਫ ਇਲੈਕਸ਼ਨ ਕਮਿਸ਼ਨਰ ਗਨੇਸ਼ ਕੁਮਾਰ ਦੇ ਖਿਲਾਫ ਮਾਮਲਾ ਇੱਕ ਨਹੀਂ ਕਈ ਮਾਮਲੇ ਬਣਦੇ ਸਭ ਤੋਂ ਪਹਿਲਾਂ ਤਾਂ ਉਹਦੀ ਅਪੁਆਇੰਟਮੈਂਟ ਦਾ ਜਿੱਦਾਂ ਉਹਨੂੰ ਚੀਫ ਇਲੈਕਸ਼ਨ ਕਮਿਸ਼ਨਰ ਲਾਇਆ ਗਿਆ ਉਹ ਵੀ ਕੇਸ ਚੱਲਦਾ ਸੀ ਉਹ ਕੇਸ ਜਾਣ ਬੁੱਝ ਕੇ ਡਿਲੇ ਕੀਤਾ ਗਿਆ ਔਰ ਡਿਲੇ ਕੀਤਾ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਕਿਸੇ ਨੂੰ ਉਹ ਕੇਸ ਸੌਂਪਿਆ ਨਹੀਂ ਕਿੰਨੀ ਦੇਰ ਤੱਕ ਹੁਣ ਗੱਲ ਇਹ ਨਿਕਲਦੀ ਹੈ ਕਿ ਚੀਫ ਜਸਟਿਸ ਨੂੰ ਵੀ ਚੀਫ ਜਸਟਿਸ ਲਵਾਉਣ ਤੇ ਗਿਆਨੇਸ਼ਵਰ ਕੁਮਾਰ ਦਾ ਹੱਥ ਸੀ ਤਾਂ ਕਿ ਉੱਥੇ ਆਪਣਾ ਬੰਦਾ ਉੱਥੇ ਵਿਚਾਰ ਕਰੂ ਗੱਲਾਂ ਇਹ ਵੀ ਨਿਕਲਦੀਆਂ ਕਿ ਪਿਛਲੇ ਦਸਾਂ ਸਾਲਾਂ ਚ ਗਿਆਨੇਸ਼ਵਰ ਕੁਮਾਰ ਦੇ 12-13 ਨੇੜ ਦੇ ਰਿਸ਼ਤੇਦਾਰ ਅੱਡ ਅੱਡ ਵੱਡੀਆਂ ਪੋਸਟਾਂ ਦੇ ਉੱਤੇ ਲੱਗ ਗਏ ਇਹ ਜਦੋਂ ਚੀਫ ਇਲੈਕਸ਼ਨ ਕਮਿਸ਼ਨਰ ਬਣ ਗਿਆ ਇਹਨਾਂ ਦੇ ਘਰ ਚ ਇੰਨੀ ਅਕਲ ਇੱਕਦਮ ਕਿੱਦਾਂ ਆ ਗਈ ਤੇ ਸਾਰੇ ਰਿਸ਼ਤੇਦਾਰ ਜਿਹੜੇ ਵੱਡੀਆਂ ਵੱਡੀਆਂ ਪੋਸਟਾਂ ਤੇ ਚਲੇ ਗਏ ਸੂਰਜਕਾਂਤ ਜਿਹੜਾ ਚੀਫ ਜਸਟਿਸ ਲਾਇਆ ਗਿਆ ਉਹ ਵੀ ਐਸਏ ਨੇ ਪਹੁੰਚ ਕਰਕੇ ਲਵਾਇਆ ਇਸ ਗੱਲ ਮੀਡੀਆ ਚ ਆਮ ਇਹਦੀ ਲੜਕੀ ਆਈਏਐਸ ਹੈ ਉਹਨੂੰ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਨੇ ਦਿੱਲੀ ਦੇ ਬਿਲਕੁਲ ਨਾਲ ਜੁੜਦਾ ਸ਼ਹਿਰ ਹੈ ਨੋਇਡਾ ਉੱਥੋਂ ਦੀ ਜ਼ਿਲ੍ਹਾ ਮੈਜਿਸਟਰੇਟ ਲਾਤਾ ਉਹਨੇ ਇੱਕ ਕੁੜੀ ਨੂੰ ਫੜ ਕੇ ਇਹ ਕਹਿਤਾ ਕਿ ਮਜ਼ਦੂਰਾਂ ਚ ਰੈਲੀ ਚ ਗਈ ਅਤੇ ਉੱਥੇ ਜਾ ਕੇ ਮਜ਼ਦੂਰਾਂ ਨੂੰ ਭੜਕਾਉਂਦੀ ਸੀ ਤੇ ਅਦਾਲਤ ਵਿੱਚ ਕੇਸ ਗਿਆ ਤੇ ਜੱਜ ਨੇ ਜਾਂਦਿਆਂ ਸਾਰੀ ਨੂੰ 1,00,000 ਰੁਪਇਆ ਜੁਰਮਾਨਾ ਕਰਤਾ ਕਿ ਰੈਲੀ ਤੇ ਹੋਏ 3 ਦਿਨ ਬਾਅਦ ਤੇ ਉਸ ਕੁੜੀ ਨੂੰ ਕਾਲਜ ਤੋਂ ਤੁਸੀਂ 3 ਦਿਨ ਪਹਿਲਾਂ ਫੜ ਕੇ ਕਹਿਤਾ ਰੈਲੀ ਚ ਜਾ ਕੇ ਮਜ਼ਦੂਰਾਂ ਨੂੰ ਭੜਕਾਉਂਦੇ ਸੀ ਜਦੋਂ ਰੈਲੀ ਨਹੀਂ ਅਜੇ ਹੋਈ ਤੇ ਉਹ ਮਜ਼ਦੂਰਾਂ ਨੂੰ ਭੜਕਾਉਂਦੀ ਕਿੱਥੇ ਨਾਲ ਹੀ ਆਖਿਆ ਉਸ ਕੁੜੀ ਨੂੰ ਛੱਡੋ ਹੁਣ ਉਹ ਗਿਆਨੇਸ਼ਵਰ ਕੁਮਾਰ ਦੀ ਧੀ ਜਿਹੜੀ ਹੈ ਉਹ ਵੀ ਆਪਣੇ ਬਚਾਅ ਵਾਸਤੇ ਅਦਾਲਤ ਵਿੱਚ ਪਹੁੰਚ ਗਈ ਗਿਆਨੇਸ਼ਵਰ ਕੁਮਾਰ ਦੇ ਖਿਲਾਫ ਵੱਡਾ ਮੁੱਦਾ ਇਹ ਬਣਦਾ ਕਿ ਉਹਨੇ SIR ਕਰਵਾ ਕੇ ਅੱਡ ਅੱਡ ਥਾਵਾਂ ਤੇ ਕਰੋੜਾਂ ਹੀ ਲੋਕਾਂ ਦੀਆਂ ਵੋਟਾਂ ਕੱਢ ਦਿੱਤੀਆਂ ਨੇ ਖਾਸ ਗੱਲ ਇਹ ਹੈ ਕਿ ਦਿੱਲੀ ਦੇ ਵਿੱਚ ਇੱਕ ਛੋਟੀ ਜਿਹੀ ਕਲੋਨੀ ਹੈ ਗਰੀਬਾਂ ਦੀ ਕਹਿੰਦੇ ਉਹਨੂੰ ਇਹ ਕਿ ਨਜਾਇਜ਼ ਵਸੀ ਕਲੋਨੀ ਜਾਇਜ਼ ਹੋਵੇ ਨਜਾਇਜ਼ ਹੋਵੇ ਉੱਥੇ ਪਾਣੀ ਦੀਆਂ ਰਹਿਣ ਦੀਆਂ ਸਹੂਲਤਾਂ ਤੇ ਨਜਾਇਜ਼ ਕਲੋਨੀ ਚ ਵੀ ਦੇਣੀਆਂ ਪੈਂਦੀਆਂ ਕਿਉਂਕਿ ਮਨੁੱਖ ਨੇ ਮਾਰ ਥੋੜੇ ਦੇਣੇ ਬਿਜਲੀ ਦਾ ਕਨੈਕਸ਼ਨ ਵੀ ਦੇਣਾ ਪੈਂਦਾ ਉੱਥੇ ਜਿਹੜੇ ਲੋਕ ਰਹਿੰਦੇ ਆ ਉਹਨਾਂ ਦੀਆਂ ਵੋਟਾਂ ਅੱਗੇ ਬਣੀਆਂ ਸੀ ਹੁਣ ਵੀ ਬਣਨੀਆਂ ਸੀ ਇਹਨਾਂ ਨੇ ਸਾਰੀਆਂ ਵੋਟਾਂ ਕੱਢਤੀਆਂ ਤੁਸੀਂ ਸੁਣ ਕੇ ਹੈਰਾਨ ਹੋਵੋਗੇ 228 ਵੋਟਾਂ ਸੀ ਉਸ ਕਲੋਨੀ ਦੀਆਂ ਇੱਕ ਵੋਟ ਸਿਰਫ ਬਣੀ ਹੈ 227 ਵੋਟਾਂ ਕੱਟ ਦਿੱਤੀਆਂ ਉਹ ਇਕੱਲੀ ਵੋਟ ਵੀ ਕਿੱਦਾਂ ਬਣ ਗਈ ਪਤਾ ਨੀ ਇਹਦਾ ਜਵਾਬ ਵੀ ਕੋਈ ਨੀ ਹੁਣ ਇਹ ਸਾਰੇ ਜਿਹੜੇ ਮੁੱਦੇ ਆ ਇਹ ਜਦੋਂ ਸੁਪਰੀਮ ਕੋਰਟ ਚ ਇਹ ਦੱਸਿਆ ਗਿਆ ਕਿ ਪੂਰੀ ਕਲੋਨੀ ਚੋਂ 227 ਕੱਟ ਦਿੱਤੇ ਤੇ ਸਿਰਫ ਇੱਕ ਜਣੇ ਦੀ ਵੋਟ ਬਣਾਈ ਹੈ ਕੱਲ ਫਿਰ ਸੁਪਰੀਮ ਕੋਰਟ ਦੇ ਜੱਜਾਂ ਨੂੰ ਇਸ ਗੱਲ ਦੀ ਹਾਮੀ ਭਰਨੀ ਪਈ ਇਹਦਾ ਕੇਸ ਅਸੀਂ ਸੁਣਾਂਗੇ ਤੇ ਸੁਣਾਂਗੇ ਵੀ ਪ੍ਰਾਇਓਰਟੀ ਸੀ ਉਹ ਪ੍ਰਾਇਓਰਟੀ ਦੇ ਸੁਣ ਕੇ ਕੇਸ ਸਿੱਟਾ ਕਰ ਦੇ ਤੇ ਬਾਅਦ ਪਾ ਲਗੂ ਪਰ ਇਹ ਗਿਆਨੇਸ਼ਵਰ ਕੁਮਾਰ ਨੂੰ ਝਟਕਾ ਉਹਦੇ ਖਿਲਾਫ਼ ਕੇਸ ਦੀ ਸੁਣਵਾਈ ਹੋਣ ਲੱਗੀ
0: ਜੀ ਪਰ ਸਰ ਬੀਜੇਪੀ ਲੀਡਰ ਸਮ੍ਰਿਤੀ ਇਰਾਨੀ ਨੇ ਸ਼ਬਦੀ ਹਮਲਾ ਕੀਤਾ ਰਾਹੁਲ ਗਾਂਧੀ ਤੇ ਉਹਨੇ ਕਿਹਾ ਕਿ ਤੁਸੀਂ ਇਲੈਕਸ਼ਨ ਕਮਿਸ਼ਨ ਤੇ SIR ਤੇ ਬੜਾ ਰੌਲਾ ਪਾਉਂਦੇ ਉਹਨਾਂ ਸਟੇਟਸ ਦੇ ਵਿੱਚ ਜਿੱਥੇ ਬੀਜੇਪੀ ਦੀ ਸਰਕਾਰ ਹੈ ਪਰ ਨਾ ਤੁਹਾਨੂੰ ਪੰਜਾਬ ਦੀ ਦਾ ਨਾ ਹਿਮਾਚਲ ਪ੍ਰਦੇਸ਼ ਨਾ ਕੇਰਲ ਤੇ ਨਾ ਕਰਨਾਟਕ ਇਹਦੇ ਤੇ ਉਹਨਾਂ ਸਵਾਲ ਕੀਤੇ ਹੈ ਕਿ ਉੱਥੇ ਤੁਹਾਨੂੰ ਕੋਈ ਗੱਲ ਨਹੀਂ ਆਉਂਦੀ ਕੀ ਕਹਿਣਾ ਚਾਹੋਗੇ ਜੀ ਇਹਦੇ ਬਾਰੇ
1: ਸਿਮਰਤੀ ਇਰਾਨੀ ਸ਼ੁਰੂ ਤੋਂ ਹੀ ਸਿਰਫ ਰਾਹੁਲ ਗਾਂਧੀ ਦਾ ਰਾਹ ਰੋਕਣ ਵਾਸਤੇ ਭਾਜਪਾ ਨੇ ਅੱਗੇ ਲਿਆਂਦੀ ਸੀ ਉਹਦੀ ਕੋਈ ਪੁਰਾਣੀ ਬੀਜੇਪੀ ਨਾਲ ਨੇੜਤਾ ਕੋਈ ਸੰਬੰਧਤਾ ਕੋਈ ਰਿਲੇਸ਼ਨ ਹੈ ਨਹੀਂ ਸੀ ਰਾਜਨੀਤੀ ਚ ਇੱਕਦਮ ਇੱਧਰ ਆਈ ਉਹਦਾ ਪਿਛੋਕੜ ਬਹੁਤਿਆਂ ਨੂੰ ਪਤਾ ਨਹੀਂ ਕਿ ਵਾਜਪਾਈ ਸਰਕਾਰ ਸੀ ਜਦੋਂ ਗੁਜਰਾਤ ਚ ਦੰਗੇ ਹੋਏ ਸੀ ਇਸੇ ਸਿਮਰਤੀ ਇਰਾਨੀ ਨੇ ਉਦੋਂ ਦੰਗਿਆਂ ਤੋਂ ਬੜੀ ਦੁਖੀ ਸੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਹਿਮਾਚਲ ਪ੍ਰਦੇਸ਼ ਦੇ ਵਿੱਚ ਉੱਥੇ ਛੁੱਟੀਆਂ ਕੱਟਣ ਗਿਆ ਸੀ ਤੇ ਉੱਥੇ ਮਿਲਣ ਗਏ ਤੇ ਉੱਥੋਂ ਉਹਨਾਂ ਨੂੰ ਮਿਲਣ ਤੋਂ ਬਾਅਦ ਇਹਨੇ ਬਿਆਨ ਦੇ ਦਿੱਤਾ ਕਿ ਉੱਥੇ ਦੰਗਿਆਂ ਦੀ ਜਾਂਚ ਕਰਵਾਈ ਜਾਵੇ ਜਿਹੜੇ ਮੁਸਲਮਾਨ ਮਾਰੇ ਗਏ ਉਹਨਾਂ ਨੇ ਪਰਿਵਾਰਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਨਾ ਮਿਲਿਆ ਤੇ ਮੈਂ ਗੁਜਰਾਤ ਚ ਜਾ ਕੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਤੇ ਬਹਿ ਜਾਊਂਗੀ

ਲਫ਼ਜ਼ ਸ਼ਾਇਦ ਮਰਨ ਵਕਤ ਵਰਤਿਆ ਕਿ ਨਹੀਂ ਵਰਤਿਆ ਮੈਨੂੰ ਇਸ ਵੇਲੇ ਚੇਤਾ ਨਹੀਂ। ਸਾਲ ਬਹੁਤ ਹੋ ਗਏ, 20 ਤੋਂ ਵੱਧ ਸਾਲ ਹੋ ਗਏ ਉਹਦੀ। ਇਸ ਗੱਲ ਤੇ ਰੌਲਾ ਪੈ ਗਿਆ, ਇੱਕ ਤਾਂ ਇਹ ਕਿ ਬੀਜੇਪੀ ਦੀ ਵਰਕਰ ਹੈ, ਇੱਕ ਚੋਣ ਹੈ ਲੜੀ ਸੀ ਤੇ ਹਾਰ ਗਈ, ਪਰ ਬੀਜੇਪੀ ਦੇ ਲੀਡਰਾਂ ਚ ਆਉਂਦੀ। ਇਹਨੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ਼ ਏਡਾ ਸਟੈਂਡ ਕਿਉਂ ਲੈ ਲਿਆ? ਦੂਸਰਾ ਇਹ ਰੌਲਾ ਪੈ ਗਿਆ ਕਿ ਇਹ ਸਟੈਂਡ ਲੈਣ ਤੋਂ ਪਹਿਲਾਂ ਉਹ ਵਾਜਪਾਈ ਨੂੰ ਮਿਲ ਕੇ ਆਈ ਸੀ, ਇਹਦਾ ਮਤਲਬ ਕਦੇ ਪ੍ਰਧਾਨ ਮੰਤਰੀ ਵਾਜਪਾਈ ਨੇ ਨਹੀਂ ਆਖੀ, ਵਾਜਪਾਈ ਵੀ ਦਬਾਅ ਥੱਲੇ ਆ ਗਏ। ਇਹ ਚਲੀ ਗਈ ਬੰਬੇ, ਉੱਥੇ ਜਾ ਕੇ ਫਿਲਮ ਦੀ ਸ਼ੂਟਿੰਗ ਕਰਦੀ ਸੀ, ਸ਼ੂਟਿੰਗ ਕਰਦੀ ਨੂੰ ਅੰਦਰੋਂ ਬੁਲਾ ਕੇ ਤੇ ਇਹ ਇੱਕ ਰੁੱਕਾ ਦੇ ਕੇ ਆਖਿਆ ਗਿਆ ਆ ਪੜ੍ਹ, ਤੇ ਇਸ ਰੁਕੇ ਦੇ ਮੁਤਾਬਕ ਨਰਿੰਦਰ ਮੋਦੀ ਤੋਂ ਮਾਫ਼ੀ ਮੰਗੀ। ਉਹਨੇ ਰੁਕਾ ਪੜ੍ਹ ਕੇ ਆਖਿਆ ਕਿ ਮੇਰੇ ਤੋਂ ਗਲਤੀ ਹੋਈ, ਮੈਨੂੰ ਨਹੀਂ ਸੀ ਕਹਿਣਾ ਚਾਹੀਦਾ। ਫਿਰ ਅਗਲੇ ਦਿਨ ਉਹ ਨਰਿੰਦਰ ਮੋਦੀ ਕੋਲ ਪਰਸਨਲੀ ਮਾਫ਼ੀ ਮੰਗੀ ਗੁਜਰਾਤ ਦੇ। ਉੱਥੇ ਜਾਣ ਤੋਂ ਬਾਅਦ ਉਹ ਫਿਰ ਭਾਜਪਾ ਦੀ ਪੱਕੀ ਹੋ ਗਈ, ਉਹਨੂੰ ਉਹਨਾਂ ਨੇ ਨਹਿਰੂ ਗਾਂਧੀ ਪਰਿਵਾਰ ਦੇ ਖਿਲਾਫ ਵਰਤਿਆ, ਇੱਕ ਚੋਣ ਉਹ ਜਿੱਤ ਗਈ ਦੂਸਰੀ ਚ ਹਾਰ ਗਈ। ਫਿਰ ਉਹਨੂੰ ਕੋਈ ਪੁੱਛਦਾ, ਉਹਨਾਂ ਦੀ ਪੁੱਛਗਿੱਛ ਕਾਫੀ ਦੇਰ ਤੋਂ ਘਟੀ ਸੀ। ਇਹਨਾਂ ਚੋਣਾਂ ਚ ਉਹਨੂੰ ਅਚਾਨਕ ਲਿਆਂਦਾ ਗਿਆ, ਹਰਿਆਣੇ ਦੀ ਕੋ ਇੰਚਾਰਜ ਲਾਤਾ ਗਿਆ, ਇੱਕ ਵਾਰੀ ਫਿਰ ਉਹ ਖ਼ਬਰਾਂ ਚ। ਉਹਨੇ ਇਸ ਵਾਰੀ ਇਹ ਮੁੱਦਾ ਬਣਾ ਲਿਆ ਤੇ ਤੁਸੀਂ ਬਾਕੀ ਥਾਵਾਂ ਤੇ ਐਸ ਆਈ ਆਰ ਨੂੰ ਕਹਿੰਦੇ ਗਲਤ ਹੈ ਤੇ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੀ ਗੱਲ ਨਹੀਂ ਕਰਦੇ, ਕਿਉਂਕਿ ਇੱਥੇ ਇੱਕ ਤਾਂ ਆਮ ਆਦਮੀ ਪਾਰਟੀ ਸਰਕਾਰ ਹੈ, ਇੱਕ ਤਾਂ ਕਾਂਗਰਸ ਦੀ ਹੈ। ਇਹਦਾ ਮਤਲਬ ਜਿੱਥੇ ਭਾਜਪਾ ਦੀਆਂ ਸਰਕਾਰਾਂ ਤੁਸੀਂ ਉਹਨੂੰ ਮੁੱਦਾ ਬਣਾਉਂਦੇ ਸੀ। ਸਿਮਰਤ ਇਰਾਨੀ ਇਸ ਮਾਮਲੇ ਚ ਗਲਤ ਕਹਿੰਦੀ, ਸਵਾਲ ਇਹ ਨਹੀਂ ਕਿ ਸਰਕਾਰ ਕਿਹਦੀ, ਸਵਾਲ ਇਹ ਕਿ ਹੁੰਦਾ ਕੀ। ਬਿਹਾਰ ਦੇ ਵਿੱਚ ਚੋਣਾਂ ਹੋਣੀਆਂ ਸੀ, ਮੁੱਖ ਚੋਣ ਕਮਿਸ਼ਨਰ ਗਿਆਨੇਸ਼ਵਰ ਕੁਮਾਰ ਨੇ ਉੱਥੇ ਜਾ ਕੇ ਆਖਿਆ ਕਿ ਅਸੀਂ ਐਸ ਆਈ ਆਰ ਕਰਵਾਉਣ ਲੱਗੇ ਹਾਂ ਕਿਉਂਕਿ ਅਸੀਂ ਇੱਥੋਂ ਘੁਸਪੈਠੀਆਂ ਕੱਢਣੇ, ਅਸੀਂ ਕੋਈ ਘੁਸਪੈਠੀਆਂ ਨਹੀਂ ਰਹਿਣ ਦੇਣਾ। ਤੇ ਜਦੋਂ ਐਸ ਆਈ ਆਰ ਹੋ ਗਈ ਤੇ ਭਰੀ ਪ੍ਰੈਸ ਕਾਨਫਰੰਸ ਵਿੱਚ ਉਹਨੂੰ ਪੁੱਛਿਆ ਗਿਆ, ਤੁਸੀਂ ਦੱਸੋ ਜੀ ਘੁਸਪੈਠੀਆਂ ਤੁਸੀਂ ਕਿੰਨੇ ਪੜ੍ਹ ਲਿਆ? ਪੜ੍ਹਿਆ ਤੇ ਇੱਕ ਵੀ ਨਹੀਂ ਸੀ, ਫਿਰ ਉਹਨੂੰ ਜਵਾਬ ਨਾ ਸੋਚਿਆ, ਉੱਠ ਕੇ ਕਹਿੰਦਾ ਮੇਰੀ ਫਲਾਈਟ ਦਾ ਟਾਈਮ ਹੋ ਗਿਆ, ਬੈਗ ਫੜ ਕੇ ਬਾਹਰ ਖਿਸ ਗਿਆ। ਹੁਣ ਬਿਹਾਰ ਵਿੱਚ ਵੀ ਇਹਨਾਂ ਨੇ ਇਹੋ ਕੁਛ ਕੀਤਾ, ਲੱਖਾਂ ਲੋਕਾਂ ਦੀਆਂ ਵੋਟਾਂ ਕੱਟਤੀਆਂ, ਜਵਾਬ ਕੋਈ ਨਹੀਂ ਕਿਉਂ ਕੱਟੀਆਂ। ਬੰਗਾਲ ਵਿੱਚ ਜਾ ਕੇ ਕੱਟੀਆਂ ਜਾ ਨਹੀਂ ਸਕਦੀਆਂ ਕਿਉਂਕਿ ਲੋਕਾਂ ਕੋਲ ਸਬੂਤ ਸੀ, ਆਪਣੇ ਡਾਕੂਮੈਂਟ ਸੀਗੇ। ਇਹਨਾਂ ਨੇ 36 ਵੋਟਾਂ ਕਹਿ ਕੇ 31 ਲੱਖ ਵੋਟਾਂ ਪੈਂਡਿੰਗ ਕਰਤੀਆਂ ਕਿ ਇਹਨਾਂ ਦੇ ਕੇਸ ਬਾਅਦ ਚ ਡਿਸਾਈਡ ਕੀਤੇ ਜਾਣਗੇ। ਉਹ ਲੋਕ ਸੁਪਰੀਮ ਕੋਰਟ ਚਲੇ ਗਏ ਕਿ ਸਾਡੀਆਂ ਵੋਟਾਂ ਇਹਨਾਂ ਨੇ ਰੋਕ ਦਿੱਤੀਆਂ, ਅਸੀਂ ਵੋਟ ਪਾਉਣੀ ਹੈ। ਤੇ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਜੱਜ ਬੈਠਾ ਸੀ ਉਹਨੂੰ ਨਿਰਪੱਖਤਾ ਨਾਲ ਕਹਿਣਾ ਚਾਹੀਦਾ ਸੀ ਕਿ ਜਾਂ ਵੋਟਾਂ ਦੀ ਜਾਂਚ ਕਰੋ ਜਾਂ ਵੋਟਾਂ ਪਾਉਣ ਦਿਓ। ਉਹਨੇ ਅੱਗੋਂ ਆਖਿਆ ਕੋਈ ਫਰਕ ਨਹੀਂ ਪੈਂਦਾ ਜੇ ਇੱਕ ਵਾਰੀ ਤੁਸੀਂ ਵੋਟ ਨਾ ਪਾਓਗੇ ਤੇ ਭਾੜ ਨਹੀਂ ਡਿੱਗ ਪੈਂਦਾ। ਯਾਨੀ ਉਹਨੇ ਡੈਮੋਕ੍ਰੇਸੀ ਦੇ ਖਿਲਾਫ਼ ਫੈਸਲਾ ਦਿੱਤਾ ਕਿ ਲੋਕਾਂ ਦੀ ਵੋਟ ਦਾ ਹੱਕ ਖੋਇਆ ਜਾ ਰਿਹਾ 31 ਲੱਖ ਵੋਟਾਂ ਦਾ, ਤੇ ਸੁਪਰੀਮ ਕੋਰਟ ਦੇ ਜੱਜ ਨੇ ਆਖਿਆ ਭਾੜ ਨਹੀਂ ਡਿੱਗ ਪੈਂਦਾ। ਇਹ ਵੀ ਗੱਲ ਭਾਜਪਾ ਦੇ ਪੱਖ ਵਿੱਚ ਚਲੀ ਗਈ ਉਦੋਂ, ਇਹਨਾਂ ਨੇ 31 ਲੱਖ ਵੋਟਾਂ ਜਿਹੜੀਆਂ ਪਾਸੇ ਕਰਵਾਈਆਂ। ਸਮਝਿਆ ਜਾਂਦਾ ਕਿ ਉਹ ਐਂਟੀ ਬੀਜੇਪੀ ਵੋਟ ਸੀ, ਪਤਾ ਲੱਗ ਜਾਂਦਾ ਕਿਹੜੇ ਮਹੱਲਿਆਂ ਚੋਂ ਬੀਜੇਪੀ ਨੂੰ ਪੈਣੀ ਹੈ ਤੇ ਕਿਹੜੇ ਚੋਂ ਕਾਂਗਰਸੀਆਂ ਨੂੰ ਪੈਣੀ ਹੈ। ਉਹ ਵੋਟਾਂ ਕਟਵਾ ਦਿੱਤੀਆਂ ਗਈਆਂ, ਰੌਣਾ ਉਹਦਾ ਵੀ ਪੈਂਦਾ ਸੀ। ਹੁਣ ਆ ਜਾਓ ਸਾਡੇ ਪੰਜਾਬ ਚ, ਇੱਥੇ 10 ਲੱਖ ਤੋਂ ਵੱਧ ਵੋਟਾਂ ਕੱਟੀਆਂ ਗਈਆਂ, ਪਰ ਉਹਨਾਂ ਦੀਆਂ ਕੱਟੀਆਂ ਗਈਆਂ ਜਿਹੜੇ ਮਰ ਗਏ ਆ ਤੇ ਜਿਹਨਾਂ ਦੇ ਪਰਿਵਾਰਾਂ ਨੇ ਲਿਖ ਦਿੱਤਾ ਕਿ ਉਹ ਮਰ ਗਏ। ਜਿਹਨਾਂ ਦੀਆਂ ਕੱਟੀਆਂ ਗਈਆਂ ਉਹਨਾਂ ਵਿੱਚੋਂ ਜਾਂ ਉਹਨਾਂ ਦੇ ਪਰਿਵਾਰਾਂ ਚੋਂ ਕਿਸੇ ਨੇ ਅੱਜ ਤੱਕ ਆ ਕੇ ਇਤਰਾਜ਼ ਨਹੀਂ ਕੀਤਾ ਵੀ ਕਿਉਂ ਕੱਟੀਆਂ ਗਈਆਂ। ਬਿਹਾਰ ਵਿੱਚ ਐਸ ਆਈ ਆਰ ਦੇ ਵੇਲੇ ਰੌਲਾ ਪਿਆ, ਬੋੜੀ ਬੋੜੀ ਹੋਈ। ਬੰਗਾਲ ਵਿੱਚ ਰੌਲਾ ਪਿਆ, ਕਰਨਾਟਕਾ ਚ ਰੌਲਾ ਪਿਆ, ਸਾਰਿਆਂ ਥਾਵਾਂ ਤੇ ਰੌਲਾ ਪਿਆ ਕਿ ਲੋਕਾਂ ਦੀਆਂ ਵੋਟਾਂ ਧੋਖੇ ਨਾਲ ਕੱਟੀਆਂ ਜਾ ਰਹੀਆਂ, ਗਲਤ ਕੱਟੀਆਂ ਜਾ ਰਹੀਆਂ। ਕਮਾਲ ਦੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਨਾ ਤਾਂ ਰਾਜ ਕਰਦੀ ਆਮ ਆਦਮੀ ਪਾਰਟੀ ਨੇ ਕੋਈ ਸ਼ਿਕਾਇਤ ਕੀਤੀ ਹੈ ਕਿ ਚੀਫ ਇਲੈਕਸ਼ਨ ਕਮਿਸ਼ਨਰ ਇੱਥੇ ਵੋਟਾਂ ਕਟਵਾ ਰਿਹਾ, ਨਾ ਇੱਥੇ ਅਕਾਲੀ ਦਲ ਨੇ, ਕਾਂਗਰਸ ਨੇ ਜਾਂ ਭਾਜਪਾ ਨੇ ਕਿਸੇ ਵੀ ਇੱਕ ਪਾਰਟੀ ਨੇ ਇਤਰਾਜ਼ ਕੀਤਾ ਤੇ ਸਾਡੀਆਂ ਵੋਟਾਂ ਗਲਤ ਕੱਟੀਆਂ ਗਈਆਂ। ਕਿਉਂਕਿ ਇੱਥੇ ਜਿਹੜੀ ਚੀਫ ਇਲੈਕਸ਼ਨ ਕਮਿਸ਼ਨਰ ਬੀਬੀ ਹੈ ਉਹਨੇ ਪਹਿਲੇ ਦਿਨ ਤੋਂ ਪ੍ਰਬੰਧ ਇੰਨਾ ਚਲਾਇਆ, ਬੂਥ ਲੈਵਲ ਅਫਸਰਾਂ ਨਾਲ ਡੇਲੀ ਵੀਡੀਓ ਕਾਨਫਰੰਸਾਂ ਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਮੁੜ ਮੁੜ ਕੇ ਆਪ ਕਹਿ ਕੇ

0: ਮਿਸਾਲੋ ਤੁਸੀਂ ਰਾਜਨਾ ਕਰੋ, ਹਰ ਬੂਥ ਦੇ ਉੱਤੇ ਤੁਸੀਂ ਆਪਣਾ BLA ਅਪੁਆਇੰਟ ਕਰੋ, ਸਰਕਾਰ ਦਾ BLO ਬੂਥ ਲੈਵਲ ਅਫਸਰ, ਤੁਸੀਂ ਆਪਣਾ BLA ਅਪੁਆਇੰਟ ਕਰੋ ਬੂਥ ਲੈਵਲ ਏਜੰਟ, ਜਿਹੜਾ ਤੁਹਾਡੀ ਸਿਆਸੀ ਪਾਰਟੀ ਦਾ ਹੋਵੇ ਔਰ ਕਾਨੂੰਨੀ ਤੌਰ ਤੇ ਪ੍ਰੋਵੀਜ਼ਨ ਹੈਗੀ ਆ ਕਿ ਤੁਸੀਂ ਆਪਣਾ BLA ਅਪੁਆਇੰਟ ਕਰ ਸਕਦੇ ਹੋ, ਉਹਦੇ ਕੋਲ ਕਾਨੂੰਨੀ ਸ਼ਕਤੀਆਂ ਹੋਣਗੀਆਂ, ਸਿੱਧਾ ਦਖਲ ਦੇਤਾ ਦੇ ਸਕਦਾ। ਸਾਰੀਆਂ ਸਿਆਸੀ ਪਾਰਟੀਆਂ ਨੇ ਅਪੁਆਇੰਟ ਕਰਕੇ ਇੱਕ ਇੱਕ ਵੋਟ ਦੇ ਉੱਤੇ ਉਹ ਨਾਲ ਇੱਕ ਦੂਜੇ ਸਾਹਮਣੇ ਬਹਿ ਕੇ ਚੈੱਕ ਕਰਦੇ ਰਹੇ, ਇਸ ਕਰਕੇ ਪੰਜਾਬ ਚ ਇੱਕ ਵੀ ਵੋਟ ਦਾ ਕਿਤੇ ਰੌਲਾ ਨਹੀਂ ਪਿਆ, ਸਾਰੇ ਲੋਕਾਂ ਦੀਆਂ ਵੋਟਾਂ ਸਹੀ ਸਹੀ ਬਣ ਗਈਆਂ, ਕਿਸੇ ਸਿਆਸੀ ਪਾਰਟੀ ਨੇ ਕੋਈ ਇਤਰਾਜ ਨਹੀਂ ਕੀਤਾ ਜਾਂ ਗਲਤ ਹੋ ਗਿਆ। ਜਿੱਥੇ ਇਤਰਾਜ ਨਹੀਂ ਕੀਤਾ ਉਹਨੂੰ ਹੁਣ ਸਿਮਰਤੀ ਇਰਾਨੀ ਬਿਹਾਰ ਦੇ ਨਾਲ ਤੇ ਬੰਗਾਲ ਨਾਲ ਜੋੜ ਕੇ ਆਖੇ ਉੱਥੇ ਤੁਸੀਂ ਇਤਰਾਜ ਕਰਦੇ ਇੱਥੇ ਕਿਉਂ ਨਹੀਂ ਕਰਦੇ, ਇਹ ਫਜ਼ੂਲ ਦੀ ਗੱਲ ਆ। ਆਪਣੀ ਪਾਰਟੀ ਲੀਡਰਸ਼ਿਪ ਨੂੰ ਨੰਬਰ ਬਣਾਉਣੇ ਓਦਾਂ ਬਣਾ ਲਏ, ਏਦਾਂ ਦੀ ਗੱਲ ਨਹੀਂ ਸੀ ਕਹਿਣੀ ਚਾਹੀਦੀ। ਪੰਜਾਬ ਦੇ ਮਾਮਲੇ ਚ ਉਹਦੇ ਮਾਂ ਬਾਪ ਪੰਜਾਬੀ ਸੀ, ਇਹ ਭਾਵੇਂ ਦਿੱਲੀ ਚ ਪੈਦਾ ਹੋਈ ਹੈ, ਓਦਾਂ ਇਹ ਕਹਿੰਦੀ ਹੈ ਕਿ ਮੈਂ ਪੰਜਾਬੀ ਮਾਪਿਆਂ ਦੀ ਧੀ ਹਾਂ, ਇਹਨੂੰ ਏਦਾਂ ਦੀ ਗੱਲ ਇਹਦੇ ਬਾਰੇ ਨਹੀਂ ਸੀ ਕਹਿਣੀ ਚਾਹੀਦੀ ਬਦਨਾਮੀ ਕਰਨ ਵਾਲੀ। ਹਿਮਾਚਲ ਪ੍ਰਦੇਸ਼ ਦੇ ਵਿੱਚ ਕਾਂਗਰਸ ਦੀ ਸਰਕਾਰ, ਉਹਨਾਂ ਕੀ ਕੀਤਾ ਕੀ ਨਹੀਂ ਕੀਤਾ ਮੈਨੂੰ ਪਤਾ ਨਹੀਂ, ਪਰ ਇੰਨੀ ਗੱਲ ਸਾਰਿਆਂ ਨੂੰ ਪਤਾ ਕਿ ਜੇ ਹਿਮਾਚਲ ਵਿੱਚ ਕੁਝ ਗਲਤ ਹੁੰਦਾ ਤੇ BJP ਨੇ ਰੌਲਾ ਪਾਉਣਾ ਸੀ, ਜੇ ਸੈਂਟਰ ਉੱਥੇ ਕੁਝ ਗਲਤ ਕਰਾਉਂਦਾ ਤੇ ਫਿਰ ਕਾਂਗਰਸ ਨੇ ਰੌਲਾ ਪਾਉਂਦਾ ਸੀ। ਹਿਮਾਚਲ ਪ੍ਰਦੇਸ਼ ਦੇ ਵਿੱਚ ਨਾ ਕਾਂਗਰਸੀਆਂ ਰੌਲਾ ਪਾਇਆ ਨਾ BJP ਨੇ ਪਾਇਆ, ਪਾਰਟੀਆਂ ਤੇ ਉੱਥੇ ਦੋਵੇਂ ਹੀ, ਉੱਥੇ ਕਿਹੜਾ ਅਕਾਲੀ ਦਲ ਹੈ ਨਾ ਉੱਥੇ ਆਮ ਆਦਮੀ ਪਾਰਟੀ, ਉਹਨਾਂ ਦੋਵਾਂ ਨੇ ਉੱਥੇ ਰੌਲਾ ਕਿਉਂ ਨਹੀਂ ਪਾਇਆ ਇਹਨਾਂ ਦੋਵਾਂ ਪਾਰਟੀਆਂ ਚ ਕਿਸੇ ਨੇ। ਇਹਦਾ ਮਤਲਬ ਉੱਥੋਂ ਦੀ ਸਰਕਾਰ ਨੇ ਵੀ ਠੀਕ ਠਾਕ ਰਿਹਾ, ਜਿੱਥੇ ਬੰਗਾਲ ਬਿਹਾਰ ਚ ਭਾਜਪਾ ਨੇ ਮਰਜ਼ੀ ਦੇ ਅਫਸਰ ਲਾ ਕੇ ਸਾਰੀ ਗੜਬੜ ਕਰਾਈ, ਰੌਲਾ ਸਿਰਫ ਉੱਥੇ ਪਿਆ। ਹੁਣ ਸਿਮਰਤੀ ਇਰਾਨੀ ਉਸ ਜਿਹੜਾ ਗੁਨਾਹ ਉਹਨੂੰ ਢੱਕਣ ਵਾਸਤੇ ਪੰਜਾਬ ਦਾ ਤੇ ਹਿਮਾਚਲ ਪ੍ਰਦੇਸ਼ ਦਾ ਨਾਂ ਵਰਤੇ ਤੇ ਠੀਕ ਨਹੀਂ ਹੈ, ਇਹਨੂੰ ਗਲਤ ਕੀਤਾ, ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ
1: ਜੀ। ਪੰਸਬ ਕੈਂਸਰ ਦੀਆਂ ਮਹਿੰਗੀਆਂ ਦਵਾਈਆਂ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਚੰਗਾ ਕੌੜਿਆ ਹੈ ਜੀ, ਕੀ ਖਬਰ ਹੈ ਸਾਰੀ, ਕਿਉਂ ਸੁਪਰੀਮ ਕੋਰਟ ਨੂੰ ਇੰਨੀ ਝਾੜ ਪਾਉਣੀ ਪਈ?
0: ਮੇਰਾ ਖਿਆਲ ਹੈ ਕਿ ਕੱਲਾ ਸੁਪਰੀਮ ਕੋਰਟ ਨੂੰ ਨਹੀਂ, ਦੇਸ਼ ਦੇ ਲੋਕਾਂ ਨੂੰ ਵੀ ਇਸ ਮਾਮਲੇ ਚ ਉਬਲ ਪੈਣਾ ਚਾਹੀਦਾ ਸੀ, ਪਰ ਉਬਲੇ ਕਿਉਂਕਿ ਲੋਕਾਂ ਦਾ ਧਿਆਨ ਹੋਰ ਨਾ ਮਿਲਣ ਚ
1: ਜੀ।
0: ਉਹ ਦਵਾਈ ਖੁਦਾ ਦੀ ਏਡਾ ਪਾਪ ਹੁੰਦਾ ਫਿਰ, ਕੈਂਸਰ ਦੇ ਮਰੀਜ਼ ਤਾਂ ਵੈਸੇ ਹੀ ਟੱਬਰ ਮਰੇ ਪਏ ਹੁੰਦੇ ਖਰਚਾ ਕਰ ਕਰਕੇ, ਹੁਣ ਪਤਾ ਲੱਗਾ ਕਿ ਜਿਹੜੇ ਉਹ ਹੈਗੇ ਆ ਇੱਕ MRP ਹੁੰਦੀ ਹੈ ਚੀਜ਼ਾਂ ਤੇ ਲਿਖੀ, ਮੈਕਸੀਮਮ ਰਿਟੇਲ ਪ੍ਰਾਈਸ
1: ਜੀ,
0: ਇੱਕ PTR ਹੁੰਦੀ ਹੈ ਪ੍ਰਾਈਸ ਟੂ ਰਿਟੇਲਰਸ, ਯਾਨੀ ਜੇ ਰਿਟੇਲ ਦੇ ਉੱਤੇ ਜਿਹਨੇ ਵੇਚਣਾ ਅਗਲੇ ਪਾਸੇ ਦੁਕਾਨ ਤੇ ਉਹਨੂੰ ਕਿਹੜੇ ਰੇਟ ਤੇ ਚੀਜ਼ ਮਿਲੂਗੀ। ਇਹ ਜਦੋਂ ਪਤਾ ਲੱਗਾ ਕਿ ਜਿਹੜੀ PTR ਉਹ 2700 ਰੁਪਇਆ ਤੇ MRP 2700, ਯਾਨੀ ਕਿ ਜਿਹੜਾ ਰਿਟੇਲ ਵਾਲਾ ਕੈਮਿਸਟ ਹੈ ਦਵਾਈਆਂ ਦੀ ਦੁਕਾਨ ਵਾਲਾ ਉਹ ਜਦੋਂ ਖਰੀਦੂਗਾ ਉਹਨੂੰ 2700 ਰੁਪਏ ਦੀ ਦਵਾਈ ਮਿਲੇਗੀ ਕੈਂਸਰ ਦੀ, ਪਰ ਜਦੋਂ ਵੇਚੇਗਾ 10 ਗੁਣੇ ਮੁੱਲ ਤੇ 27,000 ਨੂੰ ਵੇਚੇਗਾ, ਇੱਕ ਪੈਕਟ ਉਹ ਵੇਚੇ ਤੇ 24,500 ਉਹਨੂੰ ਬਚਣਗੇ, 2700 ਖਰਚਾ ਕਰਕੇ 24,500 ਉਹਨੇ ਬਚਾ ਲਿਆ। ਜੇ 10 ਪੈਕਟ ਇਹੋ ਜਿਹੇ ਵੇਚ ਲਏ ਤੇ 2,50,000 ਤੇ ਉਹਨੂੰ ਇਸੇ ਦੀ ਬਚਤ ਹੋ ਗਈ। ਆਹ ਜਦੋਂ ਗੱਲ ਸਾਹਮਣੇ ਆਈ ਇਹ ਤੋਂ ਤੇ ਕਿਸੇ ਵੀ ਬੰਦੇ ਦੇ ਦੰਦ ਜੁੜ ਸਕਦੇ ਆ ਕਿ ਏਡਾ ਪਾਪ ਹੋ ਗਿਆ ਭਾਰਤ ਚ। ਸੁਪਰੀਮ ਕੋਰਟ ਦੇ ਜੱਜ ਵੀ ਇਸ ਗੱਲ ਤੇ ਭੜਕ ਪਏ ਕਿ ਕੈਂਸਰ ਦੇ ਮਰੀਜ਼ ਤਾਂ ਪਤਾ ਨੀ ਉਹਨਾਂ ਜਿਉਣਾ ਕਿ ਮਰਨਾ, ਇੰਨੇ ਹਜ਼ਾਰਾਂ ਦੀ ਗਿਣਤੀ ਚ ਮਰ ਰਿਹਾ ਭਾਰਤ ਚ, ਤੇ ਉਹਨਾਂ ਦੇ ਪਰਿਵਾਰ ਤਾਂ ਪਹਿਲੇ ਗਰੀਬੀ ਮਾਰੇ ਉਹਨਾਂ ਤਬਾਹ ਹੋਏ ਪਏ ਨੇ ਕੈਂਸਰ ਦੀ ਲੜਾਈ ਦਵਾਈ ਲੈਂਦੇ ਲੈਂਦੇ, ਤੇ ਤੁਸੀਂ ਉਹਨਾਂ ਲੁੱਟਣ ਦਾ ਪ੍ਰਬੰਧ ਕਰ ਲਿਆ, ਮੁਰਦਿਆਂ ਦੇ ਕੱਪੜੇ ਲਾਉਂਦੇ ਪਏ। ਪਿਛਲੇ ਹਫਤੇ 22 ਤਰੀਕ ਨੂੰ ਉਹਨਾਂ ਨੇ ਇਹ ਨੋਟਿਸ ਜਾਰੀ ਕੀਤਾ ਸੀ ਕਿ ਸਰਕਾਰ ਇਸ ਤੇ ਜਵਾਬ ਦੇਵੇ। ਸਰਕਾਰ ਨੇ ਆਖਿਆ ਕਿ ਪ੍ਰਾਈਵੇਟ ਕੰਪਨੀਆਂ ਆਜ਼ਾਦ ਅਦਾਰੇ ਆਪਣੇ ਤੌਰ ਤੇ ਰੇਟ ਮਿਲਦੇ, ਸੁਪਰੀਮ ਕੋਰਟ ਨੇ ਆਖਿਆ ਨੋ, ਤੁਹਾਡਾ ਡਰੱਗ ਐਨਫੋਰਸਮੈਂਟ ਡਿਪਾਰਟਮੈਂਟ ਜਿਹੜਾ ਕੇਂਦਰ ਸਰਕਾਰ ਦਾ ਦਵਾਈਆਂ ਦਾ ਮਹਿਕਮਾ, ਉਹਦੇ ਕੋਲ ਇਸ ਗੱਲ ਦੇ ਪੂਰੇ ਅਧਿਕਾਰ ਆ ਕਿ ਦਵਾਈਆਂ ਦੇ ਰੇਟ ਚੈੱਕ ਕਰ ਸਕਦੇ ਆ, ਵਧਣ ਤੋਂ ਰੋਕ ਸਕਦੇ ਆ। ਤੁਸੀਂ ਰੋਕੇ ਕਿਉਂ ਨੀ? ਤੁਹਾਨੂੰ ਇਹ ਰੋਕਣਾ ਚਾਹੀਦਾ ਸੀ, ਕਿਉਂਕਿ ਜੇ ਤੁਸੀਂ ਰੋਕਦੇ ਨੀ ਤੇ ਆਹ ਤਾਂ ਨੇਰ ਫਿਰਦੀ ਆ ਕਿ 2700 ਰੁਪਏ ਦਵਾਈ 27,000 ਨੂੰ ਵੇਚੀ ਜਾਵੇ, ਤੇ ਜਿਹੜੀ ਦਵਾਈ 2700 ਦੀ ਰਿਟੇਲ ਵਾਲੀ ਕੈਮਿਸਟ ਸ਼ੋਪ ਨੂੰ ਤੁਸੀਂ ਵੇਚਦੇ ਹੋ

0: ਬਾਅਦ ਫਿਰ ਬਣਾਉਣ ਵਾਲੀ ਕੰਪਨੀ ਨੂੰ ਤੇ ਸ਼ਾਇਦ ਉਹ 12 ਸੀ ਬਣਦੀ ਹੋਵੇ ਤੇ 500-1500 ਉਹ ਕਮਾਉਂਦੇ ਹੋਣਗੇ। 12-1300 ਰੁਪਏ ਦੀ ਦਵਾਈ ਤੁਸੀਂ 27,000 ਰੁਪਏ ਨੂੰ ਵੇਚਦੇ। ਹੁਣ ਇਹਦੇ ਉੱਤੇ ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕੀਤਾ ਸਰਕਾਰ ਨੂੰ, ਔਰ ਸਰਕਾਰ ਦਾ ਸੋਲਿਸਿਟਰ ਜਨਰਲ ਉੱਥੇ ਸਾਹਮਣੇ ਖੜਾ ਸੀ, ਉਹਨੂੰ ਆਖਿਆ ਤੂੰ ਆਪਣੀ ਸਰਕਾਰ ਨੂੰ ਪੁੱਛ ਕੇ ਦੱਸ ਕਿ ਇਹ ਲੋਕਤੰਤਰ ਆ ਕਿ ਲੋਕਾਂ ਦੀ ਇੰਨੀ ਛਿੱਲ ਲਈ ਜਾ ਰਹੀ, ਇੰਨਾ ਕੰਮ ਲਾਇਆ ਜਾ ਰਿਹਾ। ਐਡੀਆਂ ਸਖ਼ਤ ਟਿੱਪਣੀਆਂ ਅੱਜ ਤੱਕ ਕਦੇ ਸੁਪਰੀਮ ਕੋਰਟ ਨੇ ਕੀਤੀਆਂ ਨਹੀਂ ਸੀ, ਜਿਹੜੀਆਂ ਕੱਲ ਕੀਤੀਆਂ ਗਈਆਂ ਔਰ ਹੋਣੀਆਂ ਵੀ ਚਾਹੀਦੀਆਂ
1: ਜੀ। ਪੁਨਸਬ, ਇਜ਼ਰਾਈਲ ਹਮਾਸ ਜੰਗ ਦੇ ਮੁੱਦੇ ਤੇ ਮਿਸਰ ਨੇ ਬੜਾ ਸਖਤ ਰੁਖ ਜਿਹੜਾ ਉਹ ਅਖਤਿਆਰ ਕੀਤਾ। ਉਹਨੇ ਕਿਹਾ ਕਿ ਇਜ਼ਰਾਈਲ ਜਿਹੜਾ ਹੁਣ ਲੜਦਾ ਫਿਰਦਾ, ਇਹਨੂੰ ਪਹਿਲਾਂ ਹੀ ਸਾਰਾ ਕੁਝ ਪਤਾ ਸੀ। ਇਸ ਗੱਲ ਦਾ ਕੀ ਮਤਲਬ ਹੈ ਜੀ?
0: ਜਿੱਥੇ ਅੱਜ ਕੱਲ ਇਜ਼ਰਾਈਲ ਹੈ ਉੱਥੇ ਪਹਿਲਾਂ ਫਲਸਤੀਨ ਦੇਸ਼ ਹੁੰਦਾ ਸੀ। ਦੂਸਰੀ ਸੰਸਾਰ ਜੰਗ ਦੇ ਵਿੱਚ ਜਿਹੜੇ ਯਹੂਦੀ ਸਨ ਇਹਨਾਂ ਨੂੰ ਸਾਰੀ ਦੁਨੀਆਂ ਚੋਂ ਕੁੱਟ ਪਏ, ਖਾਸ ਕਰਕੇ ਜਰਮਨੀ ਦੇ ਵਿੱਚ ਹਿਟਲਰ ਨੇ ਇਹਨਾਂ ਦਾ ਬਹੁਤ ਕਾਣ ਕੀਤਾ, ਫਟਫਟ ਮਾਰੀ ਜਾਂਦਾ ਸੀ। ਇਹਨਾਂ ਨੇ ਉਹਨਾਂ ਦਿਨਾਂ ਚ ਇਹ ਆਪੋ ਚ ਸਲਾਹ ਕੀਤੀ ਕਿ ਸਾਡੀ ਬਿਜ਼ਨਸ ਕਮਿਊਨਿਟੀ ਹੈ, ਸਾਰੀ ਦੁਨੀਆਂ ਚ ਅਸੀਂ ਫੈਲਿਆ, ਆਪੋ ਆਪਣਾ ਪੈਸਾ ਸਾਰੇ ਜਾ ਕੇ ਫਲਸਤੀਨ ਚ ਲਾਓ ਜਿੱਥੇ ਸਾਡੀ ਜੜ ਹੈ, ਤੇ ਜ਼ਮੀਨਾਂ ਖਰੀਦ ਲਓ ਤੇ ਦੇਸ਼ ਤੇ ਕਬਜ਼ਾ ਕਰ ਲਓ। ਇਹਨਾਂ ਨੇ ਰੇਟ ਵਧਾ ਵਧਾ ਕੇ ਜ਼ਮੀਨਾਂ ਵੀ ਸਾਰੀਆਂ ਖਰੀਦ ਲਈਆਂ, ਬਿਲਡਿੰਗਾਂ ਵੀ ਸਾਰੀਆਂ ਖਰੀਦ ਲਈਆਂ, ਜਿਹਨਾਂ ਦੀਆਂ ਜ਼ਮੀਨਾਂ ਵੀ ਖੁੱਸ ਗਈਆਂ ਤੇ ਬਿਲਡਿੰਗਾਂ ਵੀ ਖੁੱਸ ਗਈਆਂ। ਇੱਕ ਵਾਰੀ ਤਾਂ ਪੈਸੇ ਵੇਖ ਕੇ ਖੁਸ਼ ਹੁੰਦੇ ਸੀ, ਮੁੜ ਕੇ ਉਹ ਇੱਧਰ ਜੋਗੇ ਨਾ ਰਹੇ ਉੱਧਰ ਜੋਗੇ ਨਾ ਰਹੇ, ਉਹਨਾਂ ਨੂੰ ਧੱਕੇ ਕੱਢਤਾ ਬਾਹਰ, ਉਹ ਗਾਜ਼ਾ ਪੱਟੀ ਚ ਚਲੇ ਗਏ ਜਿੱਥੇ ਹੁਣ ਫਲਸਤੀਨ ਨੂੰ ਆਪਣਾ ਲਈ ਬੈਠੇ, ਉਹਨੂੰ ਅਜੇ ਮਾਨਤਾ ਨਹੀਂ ਮਿਲ ਰਹੀ। ਇਹਦੇ ਤੋਂ ਬਾਅਦ ਵਿਗਾੜ ਪਿਆ ਸੀ, ਉਦੋਂ ਫਿਰ ਫਲਸਤੀਨੀ ਲੋਕਾਂ ਦਾ ਲੀਡਰ ਹੁੰਦਾ ਸੀ ਯਾਸਰ ਅਰਾਫਾਤ, ਤੇ ਉਹਦੀ ਜਥੇਬੰਦੀ ਦਾ ਨਾਂ ਸੀ ਫਲਸਤੀਨ ਲਿਬਰੇਸ਼ਨ ਆਰਗਨਾਈਜੇਸ਼ਨ PLO। ਉਹ ਬੜਾ ਠਮੇ ਨਾਲ UNO ਤੱਕ ਵੀ ਬਾਕੀ ਥਾਵਾਂ ਤੇ ਵੀ ਕੰਪੇਨ ਕਰਕੇ ਆਪਣੀ ਲੜਾਈ ਲੜ ਰਿਹਾ ਸੀ। ਇਜ਼ਰਾਈਲ ਦੀ ਸਰਕਾਰ ਉਹ ਤੋਂ ਤੰਗ ਸੀ, ਇਹਨਾਂ ਨੇ ਉਹ ਲੜਾਈ ਚੋਂ ਲਾਂਭੇ ਕਰਨ ਵਾਸਤੇ ਕੱਟੜਪੰਥੀ ਗਰੁੱਪ ਹਮਾਸ ਦਾ ਜਿਹੜਾ ਉਹਨੂੰ ਸ਼ਹਿ ਦਿੱਤੀ, ਖਰਚਾ ਵੀ ਦਿੰਦੇ ਰਹੇ ਇਸ ਗੱਲ ਕਰਕੇ ਕਿ ਹਮਾਸ ਵਾਲੇ ਗਰਮਨਾਰੇ ਦੇਣਗੇ ਲੋਕ PLO ਵਾਲੇ ਯਾਸਰ ਅਰਾਫਾਤ ਨੂੰ ਛੱਡ ਕੇ ਤੇ ਇਹਨਾਂ ਦੇ ਨਾਲ ਜੁੜ ਜਾਣਗੇ। ਜਦੋਂ ਇਹਨਾਂ ਨਾਲ ਜੁੜੇ ਇਹ ਕਪੱਤੇ ਲੋਕ ਆ ਲੜਨ ਭਿੜਨ ਵਾਲੇ, ਇਹ ਲੜਨਗੇ ਤੇ ਇਹਨਾਂ ਨੂੰ ਕੁੱਟਣਾ ਸੌਖਾ ਹੋ ਜੂ। ਇਹ ਖੇਡ ਸਾਡੀ ਉੱਥੇ ਚੱਲੀ, ਇਹਦੇ ਵਿੱਚ ਫਿਰ ਹਮਾਸ ਵਾਲੇ ਅੱਗੇ ਆ ਗਏ, ਬਾਅਦ ਵਿੱਚ ਜਿਹੜਾ ਯਾਸਰ ਅਰਾਫਾਤ ਸੀ ਉਹਦੀ ਮੌਤ ਹੋ ਗਈ, ਉਹਨਾਂ ਦੀ ਲੀਡਰਸ਼ਿਪ ਵੀ ਬਹੁਤ ਹੀ ਵਧੀਆ ਨਾਲ ਚੱਲ ਸਕੀ। ਹਮਾਸ ਵਾਲਿਆਂ ਦੇ ਹੱਥ ਚ ਲੀਡਰਸ਼ਿਪ ਪਾਈ ਇਹਨਾਂ ਨੇ ਇਸਰਾਈਲ ਨਾਲ, ਦੁਨੀਆ ਦਾ ਤਾਕਤਵਰ ਦੇਸ਼ ਹੈ, ਇਹਦਾ ਮੁਕਾਬਲਾ ਨਹੀਂ ਸੀ ਕਰ ਸਕਦੇ। ਇਹਨਾਂ ਨੂੰ ਮੌਕਾ ਮਿਲ ਗਿਆ ਕਿ ਫਲਸਤੀਨ ਦੇ ਵਿੱਚ ਜਿਹੜੇ ਹੈਗੇ ਮੁਸਲਮਾਨ, ਗਾਜ਼ਾ ਪੱਟੀ ਚ ਵੀ ਹੋਰ ਥਾਵਾਂ ਤੇ ਵੀ, ਇਹਨਾਂ ਨੂੰ ਵੱਧ ਤੋਂ ਵੱਧ ਕੁੱਟਿਆ ਜਾਵੇ। ਹੁਣ ਗਾਜ਼ਾ ਪੱਟੀ ਤੇ ਪੂਰੀ ਤਰ੍ਹਾਂ ਤਬਾਹੀ ਕੀਤੀ ਪਈ, ਫਲਸਤੀਨ ਦਾ ਰਹਿ ਕੀ ਗਿਆ। ਤੇ ਇਹ ਸਾਰੀ ਖੇਡ ਜਿਹੜੀ ਹੋਈ ਹੈ ਉਹਦੇ ਉੱਤੇ ਮਿਸਰ ਦੀ ਸਰਕਾਰ ਵੱਲੋਂ ਜਿਹੜਾ ਬਿਆਨ ਆਇਆ, ਮੈਨੂੰ ਨੀ ਪਤਾ ਸਰਕਾਰੀ ਤੌਰ ਤੇ ਆਇਆ ਕਿ ਚਲਾਵੇਂ ਤੌਰ ਤੇ ਆਇਆ, ਉਹਦੀ ਜਿਹੜੀ ਗੱਲ ਆਖੀ ਗਈ ਉਹ ਠੀਕ ਹੈ ਕਿ ਹਮਾਸ ਨੂੰ ਪਹਿਲਾਂ ਚੁੱਕਣ ਦੇ ਵਿੱਚ ਤਿਆਰ ਕਰਨ ਤੇ ਸ਼ਹਿਰ ਦੇਣ ਤੇ ਇਜ਼ਰਾਈਲ ਦਾ ਆਪਣਾ ਕਾਫੀ ਵੱਡਾ ਹੱਥ ਸੀ, ਉਹਨੇ ਉਹਦੇ ਨਾਲ ਲੜਨ ਦਾ ਡਰਾਮਾ ਕਰ ਰਿਹਾ, ਲੜਨ ਦਾ ਨਹੀਂ ਫਲਸਤੀਨੀ ਲੋਕਾਂ ਨੂੰ ਕੁੱਟਣ ਵਾਸਤੇ ਮਾਰਨ ਵਾਸਤੇ ਇੱਕ ਬਹਾਨੇ ਦੇ ਤੌਰ ਤੇ ਉਸ ਹਮਾਸ ਨੂੰ ਵਰਤਿਆ, ਜਿਹੜੀ ਹਮਾਸ ਬਹੁਤ ਸਾਰੇ ਲੋਕ ਸਮਝਦੇ ਆ ਇਹਨਾਂ ਨੇ ਆਪ ਪੈਦਾ ਕੀਤੀ ਜਾਣ ਕੇ ਪੈਦਾ ਕੀਤੀ
1: ਜੀ। ਪੰਜਾਬ ਸੁਪਰੀਮ ਕੋਰਟ ਨੇ ਸੋਸ਼ਲ ਮੀਡੀਆ ਨੂੰ ਲੈ ਕੇ ਵੀ ਚਿੰਤਾ ਜਤਾਈ ਹੈ, ਸਰਕਾਰ ਨੂੰ ਕਿਹਾ ਕਿ ਫੈਸਲਾ ਕਰੋ ਛੇਤੀ ਤੋਂ ਛੇਤੀ ਕਿ 18 ਸਾਲ ਤੋਂ ਘੱਟ ਬੱਚਾ ਜਿਹੜਾ ਆ ਉਹ ਸੋਸ਼ਲ ਮੀਡੀਆ ਨੂੰ ਦੇਖ ਸਕਦਾ ਕਿ ਨਹੀਂ ਦੇਖ ਸਕਦਾ, ਇਹਦੀ ਤਫਸੀਲ ਵੀ ਸਾਡੇ ਨਾਲ ਸਾਂਝੀ ਕਰਿਓ ਜੀ।
0: ਇਹ ਅਜੇ ਬਹੁਤ ਹੀ ਜਾਗਰੂਕ ਗੱਲ ਨਹੀਂ ਚੱਲੀ, ਥੋੜੀ ਦੋ ਤਿੰਨ ਵਾਰ ਚੱਲੀ, ਕੱਲ ਵੀ ਚੱਲੀ ਹੈ ਕਿ ਦੁਨੀਆ ਭਰ ਤੇ ਇਸ ਵੇਲੇ ਸਰਕਾਰਾਂ ਸੋਸ਼ਲ ਮੀਡੀਆ ਦੇ ਮਾਮਲੇ ਤੇ ਕੁਛ ਪਾਬੰਦੀਆਂ ਲਾ ਰਹੀਆਂ ਨੇ। ਉਹ ਇਹ ਸਮਝਦੇ ਆ ਕਿ ਜਿਹੜਾ ਸੋਸ਼ਲ ਮੀਡੀਆ ਛੋਟੀ ਉਮਰ ਦੇ ਬੱਚਿਆਂ ਨੂੰ ਗੁੰਮਰਾਹ ਕਰ ਸਕੇ। ਅੱਜ ਕੱਲ ਪੰਜਾਬ ਸਰਕਾਰ ਦੀ ਇੱਕ ਸਕੀਮ ਚੱਲਦੀ ਹੈ, ਜਿਹੜੇ ਸਕੂਲ ਆਫ ਐਮੀਨੈਂਸ ਨੇ ਉਹਨਾਂ ਦਾ ਨਾਂ ਪ੍ਰਾਈਮ ਮਿਨਿਸਟਰ ਸ਼੍ਰੀ ਸਕੂਲ ਆਫ ਐਮੀਨੈਂਸ ਹੈ, PM ਸ਼੍ਰੀ ਸਕੂਲ ਆਫ ਐਮੀਨੈਂਸ, ਉਹਨਾਂ ਦੇ ਵਿੱਚ ਲੇਖਕਾਂ ਨੂੰ, ਖਿਡਾਰੀਆਂ ਨੂੰ, ਪੱਤਰਕਾਰਾਂ ਨੂੰ ਸੱਦਿਆ ਜਾਂਦਾ ਭਾਸ਼ਣ ਦੇਣ ਵਾਸਤੇ। ਮੈਂ ਪਿਛਲੇ ਹਫ਼ਤੇ ਜੀ ਦੋ ਤਿੰਨ ਸਕੂਲਾਂ ਚ ਗਿਆ, ਕੱਲ ਵੀ ਇੱਕ ਸਕੂਲ ਚ ਮੈਂ ਜੰਡਿਆਲਾ ਮੰਝ ਕੇ ਗਿਆ ਸੀ ਜਲੰਧਰ ਜ਼ਿਲ੍ਹੇ ਚ, ਬਹੁਤ ਵਧੀਆ ਸਕੂਲ, ਬੱਚੇ ਵੀ ਸਿਆਣੇ ਸੀ।

0: ਉਹ ਬੱਚੇ ਜਿਹੜੇ ਦਸਵੀਂ ਗਿਆਰਵੀਂ ਬਾਰਵੀਂ ਵਾਲੇ, ਮੈਂ ਕੱਲ ਹੈਰਾਨ ਸਾਹਿਬ ਜੀ ਉਹਨਾਂ ਸਵਾਲ ਪੁੱਛੇ, ਮੈਨੂੰ ਵੀ ਕਈ ਗੱਲਾਂ ਇਹੋ ਜਿਹੀਆਂ ਸੀਗੀਆਂ ਨਹੀਂ ਪਤਾ, ਤੇ ਉਹ ਬੱਚੇ ਆਪਣੇ ਸਵਾਲ ਦੇ ਵਿੱਚ ਨਾਲ ਦੱਸਦੇ ਸੀ ਤੇ ਫਿਰ ਮੈਂ ਅੱਗੋਂ ਪਿੱਕ ਕਰ ਲੈਂਦਾ ਸੀ। ਉੱਥੇ ਇੱਕ ਬੱਚੀ ਨੇ ਇਹ ਆਖਿਆ, ਕਹਿੰਦੀ ਜੀ ਅੱਜ ਕੱਲ ਸੋਸ਼ਲ ਮੀਡੀਆ ਦਾ ਯੁੱਗ ਹੈ, ਇਹਦੇ ਕਿੰਨੇ ਸਾਰੇ ਪਲੇਟਫਾਰਮ ਹੈ, ਜਿੰਨੇ ਸੋਸ਼ਲ ਮੀਡੀਆ ਪਲੇਟਫਾਰਮ ਉਹਨੇ ਗਿਣੇ ਉਹ ਤੇ ਮੈਨੂੰ ਵੀ ਨਹੀਂ ਸੀ ਪਤਾ। ਉਹ ਕਹਿੰਦੀ ਇਹਨਾਂ ਦੇ ਵਿੱਚ ਸੱਚੀ ਗੱਲ ਘੱਟ ਹੁੰਦੀ ਹੈ ਤੇ ਝੂਠ ਵੱਧ ਹੁੰਦਾ, ਤੇ ਇੰਨੇ ਝੂਠ ਦੇ ਵਿੱਚੋਂ ਅਸੀਂ ਸੱਚ ਲੱਭੀ ਇੱਕਦਾਂ, ਸਾਨੂੰ ਤੇ ਪਤਾ ਨੀ ਲੱਗਿਆ ਆਹ ਸੱਚ ਹੈ ਕਿ ਉਹ ਸੱਚ ਹੈ ਕਿ ਝੂਠ ਕਿੰਨਾ। ਉਹ ਛੋਟੀ ਜਿਹੀ ਬੱਚੀ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ ਕਿ ਛੋਟੇ ਛੋਟੇ ਬੱਚੇ ਵੀ ਇਹ ਸਮਝਦੇ ਆ ਕਿ ਸਾਨੂੰ ਗੁਮਰਾਹ ਕੀਤਾ ਜਾ ਰਿਹਾ, ਤੇ ਜੇ ਬੱਚੇ ਸਮਝਦੇ ਤੇ ਸਰਕਾਰ ਕਿਉਂ ਨੀ ਸਮਝਦੀ। ਹੁਣ ਉਹ ਸੁਪਰੀਮ ਕੋਰਟ ਨੇ ਆਖਿਆ ਕਿ ਸਰਕਾਰ ਬਾਕੀ ਦੇਸ਼ਾਂ ਵਾਂਗ ਇੱਥੇ ਰੋਕਾਂ ਲਾਉਣ ਵਾਸਤੇ ਵਿਚਾਰ ਕਰੇ। ਅਜੇ ਸੁਪਰੀਮ ਕੋਰਟ ਨੇ 16 ਦੀ ਗੱਲ ਨੀ ਕੀਤੀ, ਦੁਨੀਆਂ ਦੇ ਕਈ ਦੇਸ਼ਾਂ ਚ 16 ਦੀ ਗੱਲ ਚੱਲਦੀ ਹੈ, ਪਰ ਕੁਝ ਦੇਸ਼ ਨੇ ਜਿਨ੍ਹਾਂ ਦੇ ਵਿੱਚ 18 ਦੀ ਵੀ ਹੈ, ਸੁਪਰੀਮ ਕੋਰਟ ਨੇ ਆਖਿਆ 18 ਬਾਰੇ ਤੁਸੀਂ ਵਿਚਾਰ ਕਰੋ ਕਿ ਪਾਬੰਦੀ ਲਾਈ ਜਾ ਸਕਦੀ ਹੈ ਕਿ ਨਹੀਂ, 18 ਸਾਲ ਤੋਂ ਘੱਟ ਉਮਰ ਦੇ ਬੱਚੇ ਸੋਸ਼ਲ ਮੀਡੀਆ ਇੰਡੀਪੈਂਡੈਂਟਲੀ ਨਾ ਵੇਖ ਸਕਣ। ਮੇਰੀ ਨਿੱਜੀ ਰਾਏ ਇਹ ਹੈ ਕਿ ਸੋਸ਼ਲ ਮੀਡੀਆ ਨੂੰ ਵੇਖਣਾ ਵੀ ਪੈਣਾ, ਸਰਚ ਕਰਨ ਵਾਸਤੇ ਵੀ, ਰਿਸਰਚ ਕਰਨ ਵਾਸਤੇ ਵੀ, ਪਰ ਇਹ ਰੋਕ ਕੁਝ ਨਾ ਕੁਝ ਲੱਗਣੀ ਚਾਹੀਦੀ ਹੈ ਕਿ ਇਹੋ ਜਿਹੇ ਮੌਕਿਆਂ ਤੇ ਉਹਨਾਂ ਦੇ ਪੇਰੈਂਟਸ ਜਾਂ ਟੀਚਰ ਨਿਗਰਾਨੀ ਵਾਸਤੇ ਕੋਲ ਹੋਣ, ਤਾਂ ਕਿ ਸੋਸ਼ਲ ਮੀਡੀਆ ਬੱਚਿਆਂ ਨੂੰ ਗੁਮਰਾਹ ਨਾ ਕਰ ਸਕੇ। ਮੈਂ ਕੱਲ ਉਹ ਕੁੜੀਆਂ ਦਾ ਸਕੂਲ, ਉਹਨਾਂ ਦੇ ਧੀਆਂ ਦੇ ਸਵਾਲ ਸੋਚਣ ਕਿ ਉਹਨਾਂ ਮੇਰੇ ਤੋਂ ਚੰਦ ਤਾਰਿਆਂ ਤੱਕ ਸਵਾਲ ਪੁੱਛ, ਉਹਨਾਂ ਸਪੇਸ ਟੈਕਨੋਲੋਜੀ ਬਾਰੇ ਸਵਾਲ ਪੁੱਛ, ਪਤਾ ਨੀ ਦੁਨੀਆਂ ਜਹਾਨ ਦੇ ਕਿੰਨੇ ਸਵਾਲ ਪੁੱਛੇ। ਤੇ ਮੈਂ ਅੱਗੇ ਵੀ ਇੱਕ ਦੋ ਸਕੂਲਾਂ ਚ ਗਿਆ, ਉੱਥੇ ਬੱਚੇ ਸੁਣਦੇ ਸੀ, ਸਵਾਲ ਨਹੀਂ ਕੋਈ ਕਰਦਾ। ਤੇ ਕੱਲ ਇਹੋ ਜਿਹੇ ਸਵਾਲ ਸੀ ਕਿ ਉਹਨਾਂ ਲੰਮਾ ਮੇਰਾ ਲੈਕਚਰ ਨਹੀਂ ਸੀ ਜਿੰਨਾ ਮੇਰਾ ਸਮਾਂ ਉਹਨਾਂ ਨੇ ਬੱਚਿਆਂ ਨੇ ਸਵਾਲਾਂ ਜਵਾਬਾਂ ਤੇ ਲਾਤਾ। ਤੇ ਬੱਚੇ ਜਿੱਦਾਂ ਸਿਆਣੇ ਹੋ ਰਹੇ ਆ, ਉਹਦੇ ਹਿਸਾਬ ਨਾਲ ਸੁਪਰੀਮ ਕੋਰਟ ਦੀ ਹਦਾਇਤ ਠੀਕ ਹੈ, ਇਹਨੂੰ ਕੁਛ ਚੀਜ਼ਾਂ ਨੂੰ ਕੰਟਰੋਲ ਕਰੋ, ਸਿਆਣੇ ਹੋਣ ਦੇ ਬਾਵਜੂਦ
1: ਜੀ। ਪੁਨਾ ਸਾਹਿਬ ਪ੍ਰੋਗਰਾਮ ਸਾਨੂੰ ਇੱਥੇ ਖਤਮ ਕਰਨਾ ਪੈਣਾ ਕਿਉਂਕਿ ਸਮਾਂ ਹੋ ਗਿਆ। ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚ ਸਾਡਾ ਸਾਥ ਦੇਣ ਲਈ, ਸ਼ੁਕਰੀਆ ਜੀ।
0: ਜੀ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
2: ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ, ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
4: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ। ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
3: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ, ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ

0: ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁੰਚਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁੰਚਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208।
1: बड़े सोचा च पए हो वीर जी, की गल होगी?
0: थक गए हैं घर लब लब के। कैलगरी च घर खरीदना तो हुण बड़ा ही औखा।
1: तुसी घर चंद्रमा ते लब दे होने, कैलगरी च नहीं। आ नोट करो नंबर अरुण कौशल दा।
0: कर लिया जी नोट, फोन नंबर 403-618-2112।
1: रियल एस्टेट दे सब मसलियां दा हल करनगे प्रेप रियलिटी दे मशहूर रियलटर अरुण कौशल।
0: अच्छा जी, अरुण कौशल लब के देणगे सानू घर?
1: जी हां, कल्ले घर नहीं, प्रॉपर्टी रेजिडेंशियल होवे जां कमर्शियल, घर खरीदना होवे जां वेचना, प्रेप रियलिटी दी वड्डी टीम तो ਸਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। मर्सिडीज कार खरीदना चाहते हो? हुण कैनेडा दे विच तुहाडे सुपने सच होण दा समा आ गया। कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े। मर्सिडीज बेंस कंट्री हिल पहुंचो ते सिद्धी गलबात करो गौरव शर्मा दे नाल। पंजाबी, हिंदी, उर्दू जां फिर अंग्रेजी दे विच गलबात करो, गौरव शर्मा तुहानू देणगे वधिया सलाह ते वधिया डील्स। मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम। सब दा माण, सब दी चाहत, अपनी सुपनमई कार खरीदने लई गौरव शर्मा नू शोरूम च जाके मिलो जां फिर फोन कर लो 403-903-6757। मर्सिडीज बेंज कंट्री हिल्स।
0: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
2: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
0: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
2: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ, ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਏ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਏ।
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
3: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445। 403-616-2445।
5: ਓਹੋ, ਅੱਜ ਫੇਰ ਨੀ ਲੋਡ ਮਿਲਿਆ।
6: ਕੀ ਹੋਇਆ?
5: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
6: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
2: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
0: ਉਹ ਸਾਰੇ ਡਰਦੇ ਨਹੀਂ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
2: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ, ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ।
1: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ।

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਰਿਅਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਅਲਟਰ ਮਨਦੀਪ ਸਿੰਘ ਗਿੱਲ 4036171868।
2: ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਖੁਦ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ, ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ।

0: या होवे रेनोवेशन दा प्लान, कारपेट, हार्डवुड, लेमिनेट, टाइल ते होर शानदार फ्लोरिंग दे डिजाइनर नाल परिया है एना दा शोरूम। अज ही एना दे शोरूम ते पुजो, 2935 19th Street, नॉर्थ ईस्ट कैलगरी, कैलगरी कारपेट एम्पायर। फोन नंबर 403-510-1515, 2935 19th Street, नॉर्थ ईस्ट कैलगरी।
1: ग्रोसरी खरीदने लई हमेशा याद रखो कैलगरी दा मशहूर सांझा पंजाब ग्रोसरी स्टोर।
2: ताजियां सब्जियां, फल फ्रूट, दालां, मसाले ते बर्तना तो इलावा घरां दी वरतों दा हर समान मिलेगा। कीमतां कट ते क्वालिटी A1।
1: जानिया पछाणिया नाम है सांझा पंजाब ग्रोसरी स्टोर।
2: तुहाडी ग्रोसरी दियां लोड़ां पूरियां करन लई सांझा पंजाब दियां कैलगरी दे विच हन 6 लोकेशनां। हफ्ते दे 7 दिन सवेरे 9 बजे तो लैके शाम 9 बजे तक।
1: सांझा पंजाब ग्रोसरी स्टोर, पहली लोकेशन 331-3690 वेस्टमिंस ड्राइव,
2: दूजी लोकेशन 117-7780 एवेन्यू,
1: तीजी लोकेशन 570-6520 फाल्कन रिज बुलेवार्ड,
2: चौथी लोकेशन 606 सिटी स्केप स्क्वायर,
1: पांचवी लोकेशन 3150-235 रेड एम्बर्स वे,
2: छेवी लोकेशन 445 कैरिंगटन बुलेवार्ड नॉर्थ वेस्ट कैलगरी।
1: सांझा पंजाब ग्रोसरी स्टोर दियां 6 लोकेशनां दा सांझा फोन नंबर
2: 403-835-2222।
3: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी, 6477022023, 647-702 V23,
4: लाइसेंस नंबर 10394।
1: रेडियो सुरसंगम 94.7 FM सुन रहे सारे श्रोतियां नूं कुलदीप सिंह वल्लों सत श्री अकाल जी। अज दिन बुधवार, सितंबर महीने की 30 तारीख सन 2026, हुण तो लैके 5 बजे तक मेरा ते आप जी का साथ रहेगा। 5 बजे सवलीन कौर जसर प्रोग्राम पेश करनगे, 8 बजे जलाल जी प्रोग्राम पेश करनगे राशा प्रवित जलाल, ते 9 बजे पंजाब तो जितेंद्र पन्नू जी नाल प्रोग्राम पेश किया जाएगा। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਵੇਰਵਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਖਬਰਾਂ 'ਤੇ ਚਰਚਾ ਕਰਨੀ ਹੈ ਅਤੇ ਇਸ ਪ੍ਰੋਗਰਾਮ ਦੇ ਵਿੱਚ ਕੁਛ ਵਿਸ਼ਵ ਦੀਆਂ, ਅਮਰੀਕਾ ਦੀਆਂ, ਕੈਨੇਡਾ ਦੀਆਂ ਖਾਸ ਖਾਸ ਖਬਰਾਂ 'ਤੇ ਚਰਚਾ ਕਰਾਂਗੇ ਜੀ। ਸਭ ਤੋਂ ਪਹਿਲਾਂ ਅੱਜ ਦੇ ਦਿਨ ਦੇ ਸੰਬੰਧ ਦੇ ਵਿੱਚ ਵੀ ਖਬਰ ਸਾਂਝੀ ਕਰਾਂਗੇ ਕਿ ਅੱਜ ਟਰੂਥ ਐਂਡ ਰੀਕਨਸਲੀਏਸ਼ਨ ਡੇ ਹੈ, ਉਸ ਦੇ ਬਾਰੇ ਕਿ ਕੈਨੇਡਾ ਭਰ ਦੇ ਵਿੱਚ ਈਵੈਂਟਸ ਹੋ ਰਹੀਆਂ ਨੇ ਅਤੇ ਇਹਦੇ ਨਾਲ ਜੁੜੀ ਹੋਈ ਮੰਦਭਾਗੀ ਇੱਕ ਖਬਰ ਇਹ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸੇ ਦਿਨ ਨਾਲ ਜੁੜੀ ਹੋਈ ਖਬਰ ਕਿ ਫਸਟ ਨੇਸ਼ਨ ਵਾਲੇ ਇੱਕ ਜਗ੍ਹਾ 'ਤੇ ਇਕੱਠੇ ਹੋ ਕੇ ਦਿਨ ਮਨਾ ਰਹੇ ਸੀ ਅਤੇ ਉੱਥੇ ਇੱਕ ਕਾਰ ਬੇਕਾਬੂ ਹੋਈ ਜਿਹੜੀ ਭੀੜ 'ਤੇ ਚੜ੍ਹ ਗਈ ਜਿਸ ਨਾਲ 2 ਮੌਤਾਂ ਹੋਈਆਂ। ਸੋ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਆਪਣੇ ਨਾਲ ਸਾਂਝੀ, ਬਾਕੀ ਖਬਰਾਂ ਬਾਰੇ ਵੀ ਆਪਣੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ। ਥੋੜ੍ਹਾ ਜਿਹਾ ਮੌਸਮ ਦੀ ਗੱਲ ਕਰ ਲਈਏ ਜੀ। ਇਸ ਵੇਲੇ 13 ਡਿਗਰੀ ਸੈਲਸੀਅਸ ਹੈ। ਜੇ ਆਉਣ ਵਾਲੇ ਦਿਨਾਂ ਦੀ ਅਸੀਂ ਗੱਲ ਕਰੀਏ ਤਾਂ ਰਾਤ ਨੂੰ 0 ਹੋਣ ਦੀ ਸੰਭਾਵਨਾ ਹੈ, ਕੱਲ੍ਹ ਨੂੰ ਵੀ 13 ਅਤੇ ਉਸ ਤੋਂ ਬਾਅਦ 4, ਫਿਰ ਸ਼ੁੱਕਰਵਾਰ ਨੂੰ 18 ਅਤੇ 5, ਇਸੇ ਤਰ੍ਹਾਂ ਸਨਿਚਰਵਾਰ ਨੂੰ 15 ਅਤੇ 4 ਅਤੇ ਐਤਵਾਰ ਨੂੰ 17 ਅਤੇ 4 ਡਿਗਰੀ ਸੈਲਸੀਅਸ ਟੈਂਪਰੇਚਰ ਰਹਿਣ ਦੀ ਸੰਭਾਵਨਾ ਹੈ। ਅੱਜ ਦੀਆਂ ਬਾਕੀ ਖਬਰਾਂ ਦੇ ਵਿੱਚ ਇੱਕ ਏਅਰਲਾਈਨ ਦੀ ਬੜੀ ਚਰਚਾ ਹੈ, ਫਲਾਈ ਦੁਬਈ, ਕਿ ਇੱਕ ਪਾਇਲਟ ਕਹਿੰਦੇ ਨੇ ਕਿ ਜਹਾਜ਼ ਨੂੰ ਸੁੱਟਣਾ ਚਾਹੁੰਦਾ ਸੀ ਅਤੇ ਉਸ ਨੂੰ ਮਿਲ ਕੇ ਕਰੂ ਮੈਂਬਰਾਂ ਨੇ ਅਤੇ ਜੋ ਉੱਥੇ ਮੁਸਾਫਰ ਸੀ ਉਹਨਾਂ ਨੇ ਕਾਬੂ ਕਰ ਲਿਆ ਅਤੇ ਬਚਾਅ ਹੋ ਗਿਆ ਵੱਡੀ ਘਟਨਾ ਤੋਂ, ਦੁਰਘਟਨਾ ਤੋਂ ਐਕਚੁਲੀ। ਇਸ ਖਬਰ ਬਾਰੇ ਵਿਸਥਾਰ ਨਾਲ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਾਂਗੇ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦਾ

ਡੋਨਲਡ ਟਰੰਪ ਦੇ ਵਿਰੁੱਧ ਸਟੈਂਡ ਲੈਣਾ ਅਤੇ ਹੋਰ ਕਈ ਮੁੱਦਿਆਂ 'ਤੇ ਸਟੈਂਡ ਲੈਣਾ ਅਤੇ ਚਰਚਾ ਹੋ ਰਹੀ ਹੈ ਕਿ ਉਹਨਾਂ ਦੇ ਨਾਂ ਨੂੰ ਅੱਗੇ ਪ੍ਰਮੋਟ ਕੀਤਾ ਜਾਵੇ ਅਤੇ ਨੋਬਲ ਸ਼ਾਂਤੀ ਦਾ ਪੁਰਸਕਾਰ ਜਿਹੜਾ ਹੈ ਉਹਨਾਂ ਨੂੰ ਦਿੱਤਾ ਜਾਵੇ। ਇਹ ਚਰਚਾ ਕੌਣ ਕਰ ਰਿਹਾ, ਕਿਵੇਂ ਜਿਹੜੀ ਹੈ ਗੱਲ ਅੱਗੇ ਵੱਧ ਰਹੀ ਹੈ, ਇਹਦੇ ਬਾਰੇ ਇਨਫੋਰਮੇਸ਼ਨ ਸਾਂਝੀ ਕਰਾਂਗੇ। ਡੋਨਲਡ ਟਰੰਪ, ਉਹਨਾਂ ਨੇ ਇੱਕ ਇੰਟੈਲੀਜੈਂਸ ਕਾਗਜ਼ 'ਤੇ ਹਸਤਾਖਰ ਕੀਤੇ, ਓਫੀਸ਼ਲ ਡਾਕੂਮੈਂਟ ਉਹਨਾਂ ਨੇ, ਉਸਦੀ ਫੋਟੋ ਟਰੁੱਥ ਸੋਸ਼ਲ ਜੋ ਉਹਨਾਂ ਦਾ ਇੱਕ ਮੀਡੀਆ ਅਕਾਊਂਟ ਚਲਾਉਂਦੇ ਨੇ, ਔਨਲਾਈਨ ਪਲੇਟਫਾਰਮ ਹੈ, ਉਸ ਡਾਕੂਮੈਂਟ ਦੇ ਵਿੱਚ ਉਹਨਾਂ ਨੇ ਯੂਨਾਈਟਿਡ ਸਟੇਟਸ ਦੇ ਸਪੈਲਿੰਗ ਗਲਤ ਲਿਖ ਦਿੱਤੇ, ਉਸ ਡਾਕੂਮੈਂਟ 'ਤੇ ਲਿਖੇ ਹੋਏ ਨੇ। ਖੈਰ, ਇਹ ਖਬਰ ਕੀ ਹੈ ਇਹਦੇ ਬਾਰੇ ਵਿਸਥਾਰ ਨਾਲ ਸਾਂਝੀ ਕਰਾਂਗੇ। 20 ਸਾਲ ਤਕਰੀਬਨ ਇਰਾਕ ਦੇ ਵਿੱਚ ਰਹਿਣ ਤੋਂ ਬਾਅਦ ਅਮਰੀਕੀ ਫੌਜਾਂ ਨੇ ਡੇਰਾ ਪੁੱਟ ਲਿਆ ਉੱਥੋਂ, ਅਤੇ ਆਖਰੀ ਫੌਜੀ ਵੀ ਜਿਹੜੇ ਨੇ ਉੱਥੋਂ ਵਾਪਸ ਆ ਗਏ ਨੇ ਅਮਰੀਕਾ ਦੇ। ਸਟੈਲਕੋ ਕੰਪਨੀ ਜੋ ਕਿ ਹੈਮਿਲਟਨ ਓਨਟੇਰੀਓ ਦੇ ਵਿੱਚ ਹੈ, ਜਿਨ੍ਹਾਂ ਨੇ 300 ਤੋਂ ਵੱਧ ਆਪਣੇ ਮੁਲਾਜ਼ਮਾਂ ਨੂੰ ਜਾਂ ਤਕਰੀਬਨ 500 ਨੌਕਰੀਆਂ ਘਟਾਉਣ ਦਾ ਜਿਹੜਾ ਐਲਾਨ ਕੀਤਾ ਹੈ, ਉਸ ਦੇ ਨਾਲ ਨਾ ਸਿਰਫ ਉਸ ਸ਼ਹਿਰ ਦੇ ਮੇਅਰ ਅਤੇ ਹੋਰ ਆਗੂ ਪਰੇਸ਼ਾਨ ਹੋਏ ਨੇ, ਕੈਨੇਡਾ ਦੇ ਪ੍ਰਾਈਮ ਮਿਨਿਸਟਰ ਵੀ ਕਹਿੰਦੇ ਨੇ ਕਿ ਸਟੈਲਕੋ ਕੰਪਨੀ ਦਾ ਜਿਹੜਾ ਅਮਰੀਕਾ ਦਾ ਮਾਲਕ ਹੈ, ਉਸ ਨੂੰ ਲੇ ਆਫ ਦੇ ਮੁੱਦੇ 'ਤੇ, ਹੋਰਨਾਂ ਚੀਜ਼ਾਂ ਦੇ ਮੁੱਦੇ 'ਤੇ ਉਹਨਾਂ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ। ਓਨਟੇਰੀਓ ਤੋਂ ਇੱਕ ਕੰਜ਼ਰਵੇਟਿਵ ਐਮ ਪੀ ਐਚਿਨਸਨ, ਉਹ ਆਪਣੀ ਸੀਟ ਛੱਡ ਦੇਣਗੇ, ਮੈਂਬਰ ਪਾਰਲੀਮੈਂਟ ਦੀ ਕੁਰਸੀ ਖਾਲੀ ਕਰ ਦੇਣਗੇ, ਇਹ ਜੋ ਇਜਲਾਸ ਇਸ ਵੇਲੇ ਪਾਰਲੀਮੈਂਟ ਦਾ ਚੱਲ ਰਿਹਾ ਉਸ ਤੋਂ ਬਾਅਦ। ਅਲਬਰਟਾ ਸੈਪਰੇਸ਼ਨ ਦਾ ਰੌਲਾ ਹੈ ਅਤੇ ਸਾਰੇ ਜਣੇ ਹੁਣ ਬੜੀ ਤੇਜ਼ੀ ਨਾਲ ਆਪਣੇ ਆਪਣੇ ਬਿਆਨ ਦੇ ਰਹੇ ਨੇ, ਬੜੀਆਂ ਸਟੱਡੀਜ਼ ਵੀ ਆ ਰਹੀਆਂ ਨੇ। ਕੱਲ੍ਹ ਅਸੀਂ ਸਾਂਝਾ ਕੀਤਾ ਸੀ ਕਿ ਇਸ ਦਾ ਕਿੰਨਾ ਇੰਪੈਕਟ ਹੋਵੇਗਾ ਨੌਕਰੀਆਂ 'ਤੇ ਅਤੇ ਹੋਰਨਾਂ ਚੀਜ਼ਾਂ 'ਤੇ। ਉਸੇ ਸਟੱਡੀ ਦੇ ਵਿੱਚੋਂ ਇੱਕ ਹੋਰ ਇਹ ਜਾਣਕਾਰੀ ਸਾਹਮਣੇ ਆਉਂਦੀ ਹੈ ਕਿ 13% ਸੇਲ ਟੈਕਸ ਵੀ ਜਿਹੜਾ ਹੈ ਉਹ ਇਸ ਦਾ ਨਤੀਜਾ ਬਣ ਸਕਦਾ ਹੈ। ਇਲੀਗਲ ਡੰਪਿੰਗ, ਜੋ ਕਚਰਾ ਸੁੱਟ ਦਿੱਤਾ ਜਾਂਦਾ ਹੈ ਇੱਧਰ ਉੱਧਰ ਗੈਰ ਕਾਨੂੰਨੀ ਥਾਵਾਂ 'ਤੇ ਜਿੱਥੇ ਕਿ ਨਹੀਂ ਸੁੱਟਿਆ ਜਾਣਾ ਚਾਹੀਦਾ, ਅਲਬਰਟਾ ਸਰਕਾਰ ਵੱਲੋਂ ਜੁਰਮਾਨਾ ਵਧਾਉਣ ਲਈ ਅਤੇ ਹੋਰ ਸਜ਼ਾਵਾਂ ਕਰਨ ਲਈ ਇਸ ਮਾਮਲੇ 'ਤੇ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਕਾਨੂੰਨ ਲਿਆਂਦਾ ਜਾ ਰਿਹਾ ਹੈ ਜੀ। ਹੋਰ ਖਬਰਾਂ 'ਚ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਲਬਰਟਾ ਦਾ ਇੱਕ ਡਰਾਈਵਰ ਫੜਿਆ ਗਿਆ ਹੈ, ਸਕੂਲ ਜ਼ੋਨ ਦੇ ਵਿੱਚ ਵੱਡਾ ਟਰੱਕ 80-81 ਦੀ ਰਫ਼ਤਾਰ 'ਤੇ ਚਲਾਉਂਦਾ ਹੋਇਆ। ਇੱਧਰ ਕੈਲਗਰੀ ਵਾਸੀ ਸਟੋਨੀ ਟ੍ਰੇਲ 'ਤੇ 70 ਦੇ ਜ਼ੋਨ ਵਿੱਚ 41 ਕਿਲੋਮੀਟਰ ਦੀ ਸਪੀਡ 'ਤੇ ਜਾਂਦਾ ਹੋਇਆ ਫੜਿਆ ਗਿਆ। ਹੋਰ ਵੀ ਕੁਛ ਨਾਲ ਉਹ ਕਰ ਰਿਹਾ ਸੀ, ਉਹ ਵੀ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਾਂਗੇ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਸਭ ਤੋਂ ਬੈਸਟ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਹੋਰਾਂ ਨੂੰ ਯਾਦ ਰੱਖੋ। ਅਗਰ ਤੁਸੀਂ ਓਨਰ ਓਪਰੇਟਰ ਹੋ ਟਰੱਕਾਂ ਦੀ ਕੰਪਨੀ ਹੈ ਤਾਂ ਸੋਨਿਕ ਦੇ ਮਾਨਸ ਪਹੁਜਾ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਨੇ। ਮਾਨਸ ਪਹੁਜਾ ਹੋਰਾਂ ਦਾ ਫੋਨ ਨੰਬਰ ਹੈ 587-832-1208। ਸੋਨਿਕ ਇੰਸ਼ੋਰੈਂਸ। ਵਾਈ ਵਾਈ ਸੀ ਹੋਮ ਕੇਅਰ, ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ ਵਾਈ ਵਾਈ ਸੀ ਹੋਮ ਕੇਅਰ ਦੇ ਵੀਰਪਾਲ ਕੌਰ ਨਾਲ ਸੰਪਰਕ ਕਰੋ। ਇਹਨਾਂ ਦੀ ਕੰਪਨੀ ਵਾਈ ਵਾਈ ਸੀ ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਅਤੇ ਬਿੱਲ ਸਰਕਾਰ ਨੂੰ ਭੇਜਿਆ ਜਾਵੇਗਾ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਨੂੰ 825-760-0983 'ਤੇ ਕਾਲ ਕਰੋ। ਓ ਐੱਸ ਐੱਸ ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰੇਜ ਏਰੀਆ ਵਿੱਚ ਖੁੱਲ੍ਹ ਗਿਆ ਹੈ ਓ ਐੱਸ ਐੱਸ ਸਮਾਈਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ, ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ। ਹਫ਼ਤੇ ਦੇ 6 ਦਿਨ ਕਲੀਨਿਕ ਖੁੱਲ੍ਹਦਾ। ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ ਨੰਬਰ 587-687-4496। ਮਰਸੀਡੀਜ਼ ਬੈਂਸ ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਜ਼ ਉੱਪਰ ਹੈ।
ਕੰਟਰੀ ਹੈਲਥ ਮਰਸੀਡੀਜ਼ ਬੈਂਸ ਤੇ ਵੱਡਾ ਸ਼ੋਰੂਮ ਹੈ, ਇੱਥੋਂ ਤੁਸੀਂ ਵਧੀਆ ਡੀਲ ਲੈਣ ਲਈ ਗੌਰਵ ਹੋਰ

ਸ਼ਰਮਾ ਨਾਲ ਸੰਪਰਕ ਕਰੋ। ਫੋਨ ਨੰਬਰ ਹੈ ਜੀ 403-903-6657 403-903-6757 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ। ਪੰਜਾਬ ਇੰਸ਼ੋਰੈਂਸ ਜਿੱਥੇ ਕਿ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ। ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰੋ। ਸੁਪਰਵੀਜ਼ਾ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ ਅਤੇ ਲਾਈਫ ਇੰਸ਼ੋਰੈਂਸ ਦੀਆਂ ਸੇਵਾਵਾਂ ਲੈਣ ਲਈ 403-404-3500 ਤੇ ਸੰਪਰਕ ਕਰ ਲਓ। ਪੰਜਾਬ ਇੰਸ਼ੋਰੈਂਸ। ਮਦਰ ਇੰਡੀਆ ਰੈਸਟੋਰੈਂਟ ਜਿੱਥੇ ਕਿ ਤੁਸੀਂ ਫੂਡ ਆਰਡਰ ਕਰਕੇ ਲਿਆ ਵੀ ਸਕਦੇ ਹੋ, ਡਿਲੀਵਰੀ ਵੀ ਕਰਵਾ ਸਕਦੇ ਹੋ, ਬੈਠ ਕੇ ਵੀ ਖਾ ਸਕਦੇ ਹੋ। ਬਹੁਤ ਵਧੀਆ ਰੈਸਟੋਰੈਂਟ ਅਤੇ 24 ਘੰਟੇ ਖੁੱਲ੍ਹਾ ਰਹਿੰਦਾ ਹੈ ਜੀ, 7 ਦਿਨ ਖੁੱਲ੍ਹਦਾ। ਫੋਨ ਨੰਬਰ ਹੈ 403-936-7777 ਮਦਰ ਇੰਡੀਆ ਰੈਸਟੋਰੈਂਟ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ, ਪਿਕਸਲ ਫੋਟੋ ਸਟੂਡੀਓ ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ। ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਕੰਟਰੀ ਦੀ ਪਾਸਪੋਰਟ ਫੋਟੋ, OCI, US ਵੀਜ਼ਾ ਜਾਂ ਕਿਸੇ ਕਿਸਮ ਦੀ ਗੌਰਮੈਂਟ ਆਈ ਡੀ ਦੀ ਫੋਟੋ ਸਿਰਫ $7 'ਚ ਬਣਵਾ ਸਕਦੇ ਹੋ। ਟੋਪ ਕੁਆਲਿਟੀ ਤੋਂ ਘੱਟ ਰੇਟ ਅਤੇ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ, ਬੇਬੀ ਫੋਟੋ, ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ। ਪਿਕਸਲ ਫੋਟੋ ਸਟੂਡੀਓ 403-947-0060। ਅਤੇ ਆਓ ਹੁਣ ਪ੍ਰੋਗਰਾਮ ਦੇ ਵਿੱਚ ਖਬਰਾਂ ਅਤੇ ਹੋਰ ਅੱਜ ਦੇ ਦਿਨ ਦੇ ਸੰਬੰਧ ਵਿੱਚ ਗੱਲਬਾਤ ਜਿਹੜੀ ਹੈ ਜੀ ਉਹ ਆਪ ਜੀ ਨਾਲ ਸਾਂਝੀ ਕਰਦੇ ਹਾਂ। ਕੈਨੇਡਾ ਵਿੱਚ ਅੱਜ ਨੈਸ਼ਨਲ ਡੇ ਫਾਰ ਟਰੁੱਥ ਐਂਡ ਰੀਕਨਸਲੀਏਸ਼ਨ ਜਿਹੜਾ ਹੈ ਉਹ ਮਨਾਇਆ ਜਾ ਰਿਹਾ, ਨੈਸ਼ਨਲ ਡੇ ਫਾਰ ਟਰੁੱਥ ਐਂਡ ਰੀਕਨਸਲੀਏਸ਼ਨ। ਇਸ ਨੂੰ ਔਰੇਂਜ ਸ਼ਰਟ ਡੇ ਵੀ ਕਿਹਾ ਜਾਂਦਾ ਅਤੇ ਪੂਰੇ ਮੁਲਕ ਦੇ ਵਿੱਚ ਬਹੁਤ ਹੀ ਗੰਭੀਰ ਇਰਾਦਿਆਂ ਦੇ ਨਾਲ ਇਹ ਦਿਨ ਮਨਾਇਆ ਜਾਂਦਾ ਹੈ ਅਤੇ ਦੇਸ਼ ਭਰ ਦੇ ਵਿੱਚ ਵਿਸ਼ੇਸ਼ ਸਮਾਗਮ ਆਯੋਜਿਤ ਕੀਤੇ ਜਾਂਦੇ ਨੇ। ਸੋ ਅੱਜ ਦੇ ਦਿਨ ਦੇ ਸੰਬੰਧ ਦੇ ਵਿੱਚ ਇਹ ਹਰ ਸਾਲ 30 ਸਤੰਬਰ ਨੂੰ ਮਨਾਇਆ ਜਾਂਦਾ ਹੈ, ਨੈਸ਼ਨਲ ਡੇ ਹੈ। ਇਸ ਦਿਨ ਦੀ ਸ਼ੁਰੂਆਤ ਅਸਲ ਵਿੱਚ ਫਿਲਿਸ ਵੈਸਟਰਡ ਵੱਲੋਂ ਹੋਈ ਸੀ। 1973 ਵਿੱਚ ਇਹ ਕਿਹਾ ਜਾਂਦਾ ਕਿ ਫਿਲਿਸ ਨਾਂ ਦਾ ਇਹ ਬੱਚਾ 6 ਸਾਲਾਂ ਦਾ ਸੀ ਜਦੋਂ ਰੈਜੀਡੈਂਸ਼ੀਅਲ ਸਕੂਲ ਦੇ ਪਹਿਲੇ ਦਿਨ ਇੱਕ ਆਪਣੀ ਦਾਦੀ ਵੱਲੋਂ ਪਿਆਰ ਨਾਲ ਲੈ ਕੇ ਦਿੱਤੀ ਗਈ ਇੱਕ ਚਮਕਦਾਰ ਜਿਹੜੀ ਔਰੇਂਜ ਸ਼ਰਟ ਹੈ ਪਾ ਕੇ ਸਕੂਲ ਗਈ ਸੀ ਇਹ ਫਿਲਿਸ। ਅਤੇ ਸਕੂਲ ਜਦੋਂ ਉਹ ਪਹੁੰਚੀ ਇਹ ਬੱਚੀ 6 ਸਾਲਾਂ ਦੀ ਤਾਂ ਉੱਥੇ ਜੋ ਅਧਿਕਾਰੀ ਸੀਗੇ ਜਾਂ ਜੋ ਵੀ ਸਟਾਫ ਸੀ ਉਹਨਾਂ ਦੇ ਕੱਪੜੇ ਉਤਾਰ ਦਿੱਤੇ ਅਤੇ ਉਸਦੀ ਉਹ ਜਿਹੜੀ ਔਰੇਂਜ ਸ਼ਰਟ ਸੀ ਉਹ ਖੋਲ੍ਹੇ ਅਤੇ ਉਸਦੀ ਔਰੇਂਜ ਸ਼ਰਟ ਖੋਹੇ ਜਾਣ ਦਾ ਇਹ ਦਰਦ ਜਿਹੜਾ ਇੰਡੀਜਨਸ ਭਾਈਚਾਰੇ ਦੇ ਬੱਚਿਆਂ ਦੇ ਨਾਲ ਹੋਏ ਤਸ਼ੱਦਦ, ਮਾਨਸਿਕ ਅਤਿਆਚਾਰ ਦਾ ਇੱਕ ਸੱਭਿਆਚਾਰ ਦਾ ਪ੍ਰਤੀਕ ਬਣ ਕੇ ਅੱਜ ਦੇ ਦਿਨ ਦੇ ਸੰਬੰਧ ਵਿੱਚ ਇਹ ਰਹਿ ਗਈ ਬਣ ਗਈ ਐਕਚੁਲੀ। ਅਤੇ ਇਸੇ ਯਾਦ ਦੇ ਵਿੱਚ ਸਾਲ 2013 ਵਿੱਚ ਔਰੇਂਜ ਸ਼ਰਟ ਡੇ ਦੀ ਸ਼ੁਰੂਆਤ ਕੀਤੀ ਗਈ ਅਤੇ ਇਹ ਐਲਾਨ ਕੀਤਾ ਗਿਆ ਕਿ ਐਵਰੀ ਚਾਈਲਡ ਮੈਟਰਸ। ਹੁਣ ਇਹ ਰੈਜੀਡੈਂਸ਼ੀਅਲ ਸਕੂਲ ਜਿਹੜੇ ਹੈਗੇ ਨੇ ਜੀ ਉਹਨਾਂ ਦਾ ਇਹ ਇੱਕ ਕਾਲਾ ਇਤਿਹਾਸ ਕਿਹਾ ਜਾਂਦਾ, ਇਸ ਨੂੰ ਮੰਨਿਆ ਜਾਂਦਾ, ਹੁਣ ਸਰਕਾਰਾਂ ਵੀ ਮੰਨ ਚੁੱਕੀਆਂ ਨੇ। 19ਵੀਂ ਸਦੀ ਤੋਂ ਲੈ ਕੇ 1990 ਤੱਕ ਘੱਟੋ ਘੱਟ ਕਹਿੰਦੇ ਕਿ ਸਰਕਾਰਾਂ ਅਤੇ ਚਰਚਾਂ ਵੱਲੋਂ ਰੈਜੀਡੈਂਸ਼ੀਅਲ ਸਕੂਲ ਚਲਾਏ ਗਏ। ਇਹਨਾਂ ਸਕੂਲਾਂ ਵਿੱਚ 1.5 ਲੱਖ ਵੱਧ ਇੰਡੀਜਨਸ ਬੱਚਿਆਂ ਨੂੰ ਉਹਨਾਂ ਦੇ ਮਾਂ ਬਾਪ ਅਤੇ ਸੱਭਿਆਚਾਰ ਤੋਂ ਜ਼ਬਰਦਸਤੀ ਖੋਹ ਕੇ ਇਹਨਾਂ ਸਕੂਲਾਂ ਦੇ ਵਿੱਚ ਰੱਖਿਆ ਗਿਆ। ਇੱਥੇ ਦੇ ਜਿਹੜੇ ਬੱਚੇ ਸੀ ਉਹਨਾਂ ਨੂੰ ਆਪਣੀ ਲੈਂਗੁਏਜ ਬੋਲਣ ਦੀ ਸਖ਼ਤ ਮਨਾਹੀ ਸੀ ਅਤੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ ਜੇ ਉਹ ਆਪਣੀ ਬੋਲੀ ਵਿੱਚ ਬੋਲਦੇ ਸੀ। ਅਣਦੇਖੀ ਕੀਤੀ ਗਈ, ਬਹੁਤ ਸਾਰੇ ਦੁਰਵਿਵਹਾਰ ਦੀ ਤਸੀਹੇ ਵੀ ਦਿੱਤੇ ਗਏ ਅਤੇ ਹਜ਼ਾਰਾਂ ਮਾਸੂਮ ਬੱਚਿਆਂ ਦੀ ਜਾਨ ਚਲੀ ਗਈ। ਇਹ ਨਹੀਂ ਕਿ ਇਕੱਲਾ ਇਹ ਸਿਰਫ ਤਸ਼ੱਦਦ ਹੋਇਆ ਅਤੇ ਉਸ ਤੋਂ ਬਾਅਦ ਬੱਚਿਆਂ ਨੂੰ ਕੋਈ ਸਿੱਧੇ ਤੌਰ 'ਤੇ ਸਰੀਰਕ ਕੋਈ ਨੁਕਸਾਨ ਨਹੀਂ ਪਹੁੰਚਿਆ, ਜਾਨਾਂ ਗਈਆਂ। ਉਹਨਾਂ ਨਾਲ ਇਹ ਜਿਹੜੇ ਰੈਜੀਡੈਂਸ਼ੀਅਲ ਸਕੂਲਸ ਦੀਆਂ ਮੈਸ ਗ੍ਰੇਵਯਾਰਡ ਜਿਹੜੀਆਂ ਜੀ ਉਹ ਅੱਜ ਵੀ ਸਾਨੂੰ ਦੇਖਣ ਨੂੰ ਮਿਲਦੀਆਂ ਨੇ। ਸਾਲ 2021 ਦੇ ਵਿੱਚ ਕੈਨੇਡਾ ਸਰਕਾਰ ਨੇ ਇਸ ਨੂੰ ਨੈਸ਼ਨਲ ਹੋਲੀਡੇ ਵਜੋਂ ਐਲਾਨ ਕੀਤਾ ਤਾਂ ਕਿ ਦੇਸ਼ ਭਰ ਦੇ ਲੋਕ ਇਸ ਦੁਖਦਾਈ ਇੱਕ ਕਾਲਾ ਸੱਚ ਹੈ ਜਿਹੜਾ ਕੌੜਾ ਸੱਚ ਹੈ ਇਸ ਨੂੰ ਜਾਣਨ ਅਤੇ ਦੇਸ਼ ਦੇ ਇੰਡੀਜਨਸ ਲੋਕਾਂ ਨਾਲ ਸੱਚੇ ਮੇਲ ਮਿਲਾਪ ਲਈ ਕੋਈ ਕਦਮ ਜਿਹੜੇ ਨੇ ਪੁੱਟ ਸਕਣ। ਸੋ ਇਹ ਟਰੁੱਥ ਐਂਡ ਰੀਕਨਸਲੀਏਸ਼ਨ ਡੇ ਜਿਹੜਾ ਹੈ ਜੀ ਉਹਦੇ ਨਾਲ ਸੰਬੰਧਿਤ, ਨੈਸ਼ਨਲ ਡੇ ਫਾਰ ਟਰੁੱਥ ਐਂਡ ਰੀਕਨਸਲੀਏਸ਼ਨ।

ਅੱਜ ਦੇ ਦਿਨ ਦੇ ਵਿੱਚ ਦੇਸ਼ ਦੇ ਵੱਡੇ ਆਗੂਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਆ। ਓਟਵਾ ਤੋਂ ਪਾਰਲੀਮੈਂਟ ਹਿੱਲ ਦੇ ਵਿੱਚ ਸਰਵਾਈਵਰ ਫਲੈਗ ਹੁੰਦਾ ਉਹ ਚੜ੍ਹਾਉਣ ਤੋਂ ਪਹਿਲਾਂ ਗਵਰਨਰ ਜਨਰਲ ਲੂਇਸ ਆਰਬਰ ਨੇ ਸੁਨੇਹਾ ਦਿੱਤਾ। ਉਹਨਾਂ ਨੇ ਉਹਨਾਂ ਦਾ ਪਹਿਲਾ ਡੇ ਹੈ ਗਵਰਨਰ ਜਨਰਲ ਵਜੋਂ। ਇਹ ਉਹ ਉਹਨਾਂ ਨੇ ਜੋ ਸੁਨੇਹਾ ਦਿੱਤਾ ਉਹ ਕਹਿੰਦੇ ਨੇ ਕਿ ਕੈਨੇਡਾ ਨੂੰ ਬਿਹਤਰ ਦੇਸ਼ ਬਣਾਉਣਾ ਹੈ ਤਾਂ ਇਹਦੇ ਲਈ ਇਹ ਜਿਹੜਾ ਇਤਿਹਾਸ ਦੇ ਵਿੱਚ ਇਹ ਬਹੁਤ ਦੁਖਦਾਈ ਅਤੇ ਅਨਕੰਫਰਟੇਬਲ ਜਿਹੜੇ ਪੇਜ ਨੇ ਇਹਨਾਂ ਨੂੰ ਸਾਹਮਣਾ ਕਰਨਾ ਪਏਗਾ। ਸੱਚਾਈ ਪਿਛਲੇ ਸਮੇਂ ਨੂੰ ਬਦਲ ਨਹੀਂ ਸਕਦੀ ਪਰ ਇਹ ਯਾਦ ਕਰਵਾਉਂਦੀ ਹੈ ਕਿ ਸਾਡੀ ਯਾਦਾਸ਼ਤ ਨਾਲ ਕੁਝ ਸਾਡੀਆਂ ਰਿਸਪੋਂਸੀਬਿਲਟੀਜ਼ ਸੀਗੀਆਂ। ਉਹ ਰਿਸਪੋਂਸੀਬਿਲਟੀਜ਼ ਇਹ ਨੇ ਕਿ ਅਸੀਂ ਬੇਇਨਸਾਫੀਆਂ ਨੂੰ ਪਛਾਣੀਏ ਅਤੇ ਦੁਬਾਰਾ ਸਿੱਖੀਏ ਕਿ ਦੁਬਾਰਾ ਇਹ ਕਦੇ ਨਾ ਵਾਪਰੇ। ਅਤੇ ਨਾਲ ਉਹਨਾਂ ਨੇ ਸਰਵਾਈਵਰਸ ਫਲੈਗ ਨੂੰ ਚੇਤਾਵਨੀ ਅਤੇ ਉਮੀਦ ਦੋਵਾਂ ਦਾ ਪ੍ਰਤੀਕ ਦੱਸਦੇ ਹੋਏ ਕੈਨੇਡੀਅਨਾਂ ਨੂੰ ਇੰਡੀਜਨਸ ਭਾਈਚਾਰੇ ਦੇ ਬਚੇ ਹੋਏ ਲੋਕਾਂ ਸਰਵਾਈਵਰਸ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਜਿਹੜੀ ਹਮਦਰਦੀ ਪ੍ਰਗਟ ਕੀਤੀ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਐਡਮਿੰਟਨ ਦੇ ਵਿੱਚ ਮੌਜੂਦ ਸਨ ਅਤੇ ਇੱਥੇ ਉਹ ਟਰੂਥ ਐਂਡ ਰੀਕਨਸਲੀਏਸ਼ਨ ਡੇ 'ਤੇ ਬੋਲਦਿਆਂ ਉਹਨਾਂ ਕਿਹਾ ਕਿ ਅਤੀਤ ਦੇ ਜਿਹੜੇ ਪਿਛਲੇ ਸਮੇਂ ਦੇ ਜ਼ਖਮ ਨੇ ਉਹਨਾਂ ਨਾਲ ਨਜਿੱਠਣ ਦਾ ਸਫ਼ਰ ਅਜੇ ਖਤਮ ਨਹੀਂ ਹੋਇਆ ਅਤੇ ਰੀਕਨਸਲੀਏਸ਼ਨ ਕੋਈ ਮੰਜ਼ਿਲ ਨਹੀਂ, ਇੱਕ ਸਫ਼ਰ ਦੱਸਿਆ ਉਹਨਾਂ ਨੇ ਇਹ ਅਤੇ ਕਿਹਾ ਕੋਈ ਪ੍ਰਾਪਤੀ ਨਹੀਂ, ਇੱਕ ਸੋਚ ਹੈ ਪਰ ਸਰਕਾਰ ਦੀ ਜ਼ਿੰਮੇਵਾਰੀ ਸਿਰਫ ਯਾਦ ਰੱਖਣ ਦੀ ਨਹੀਂ, ਠੋਸ ਕਦਮ ਚੁੱਕਣ ਦੀ ਹੈ। ਸੋ ਉਹਨਾਂ ਨੇ ਕੁਛ ਕਾਲਸ ਟੂ ਐਕਸ਼ਨ ਟਰੂਥ ਐਂਡ ਰੀਕਨਸਲੀਏਸ਼ਨ ਕਮਿਸ਼ਨ ਦੀਆਂ ਕੁਛ 94 ਕਾਲਸ ਟੂ ਐਕਸ਼ਨ ਜਿਹੜੀਆਂ ਨੇ ਉਹਨਾਂ ਨੂੰ ਸਹੀ ਕਰਦਾਨਿਆਂ ਅਤੇ ਕਿਹਾ ਕਿ ਇੱਕ ਵਧੀਆ ਰੋਡ ਮੈਪ ਜੋ ਕੰਮ ਕਰਨਗੀਆਂ ਇਸ ਜਿਹੜਾ ਸੰਬੰਧ ਦੇ ਵਿੱਚ ਕਿ ਇਸ ਦਿਨਾਂ ਨੂੰ ਕਿਵੇਂ ਇਹਨਾਂ ਤੋਂ ਸਬਕ ਲੈ ਕੇ ਕੁਛ ਅੱਗੇ ਵਧੀਆ ਕਾਰਜ ਕੀਤਾ ਜਾ ਸਕੇ। ਸੋ ਅੱਜ ਦਾ ਦਿਨ ਇਹ ਅਗਰ ਤੁਸੀਂ ਛੁੱਟੀ ਮਾਣ ਰਹੇ, ਛੁੱਟੀ ਤਾਂ ਨਹੀਂ ਕੈਨੇਡੀਅਨਾਂ ਲਈ ਇਹ ਇੱਕ ਜਿਹੜਾ ਕਹਿ ਲਓ ਕਿ ਆਪਣੇ ਅੰਦਰ ਝਾਤੀ ਮਾਰਨ ਦਾ ਵੀ ਹੈ ਕਿ ਕਿਵੇਂ ਅਸੀਂ ਇਤਿਹਾਸ ਦੀਆਂ ਕੌੜੀਆਂ ਸੱਚਾਈਆਂ ਨੂੰ ਜਿਹੜਾ ਹੈ ਸਵੀਕਾਰ ਕਰਕੇ ਮੰਨ ਕੇ ਉਹਨਾਂ ਨੂੰ ਇੱਕ ਇਨਕਲੂਸਿਵ ਸੁਸਾਇਟੀ ਜਿਹੜੀ ਆ ਕ੍ਰੀਏਟ ਅਸੀਂ ਕਰ ਸਕਦੇ ਹਾਂ ਅਤੇ ਬੱਚਿਆਂ ਦੀ ਹਰ ਅਹਿਮੀਅਤ ਨੂੰ ਸਵੀਕਾਰ ਕੀਤਾ ਜਾਵੇ। ਸੋ ਇਹ ਅੱਜ ਦੇ ਦਿਨ ਦੇ ਸੰਬੰਧ ਵਿੱਚ। ਸੋ ਇਸ ਦੇ ਨਾਲ ਜੋ ਵੈਨਕੂਵਰ ਦੇ ਵਿੱਚ ਇੱਕ ਈਵੈਂਟ ਚੱਲ ਰਹੀ ਸੀ, ਉਸ ਈਵੈਂਟ ਵਿੱਚ ਬੜੀ ਦਰਦਨਾਕ ਘਟਨਾ ਵਾਪਰੀ ਕਿ ਇੰਡੀਜਨਸ ਭਾਈਚਾਰੇ ਦੇ ਲੋਕ ਉੱਥੇ ਇਕੱਠੇ ਹੋਏ ਸੀ ਅਤੇ ਜੋ ਇੱਕ ਖਾਸ ਭਾਈਚਾਰਾ ਇਹਨਾਂ ਦੇ ਨਾਮ ਵੀ ਆਪ ਜੀ ਨੂੰ ਪਕੜਾ ਹੈ ਕਿ ਸਵਸਨ ਮੌਲ ਜਿਹੜੀ ਮਿਲਸ ਮੌਲ ਹੈ ਜਿੱਥੇ ਕਿ ਅਕਸਰ ਪੰਜਾਬੀ ਵੀ ਸਰੀ ਦੇ ਬਿਲਕੁਲ ਨਾਲ ਹੀ ਲੱਗਦੀ ਹੈ, ਕੁਝ ਜ਼ਿਆਦਾ ਦੂਰ ਨਹੀਂ ਹੈ, ਜਿੱਧਰ ਨੂੰ ਫੈਰੀਜ਼ ਚੱਲਦੀਆਂ ਨੇ ਉਸ ਏਰੀਏ ਵੱਲ ਨੂੰ ਥੋੜ੍ਹਾ ਜਿਹਾ ਕਹਿ ਲਓ। ਸਵਸਨ ਮੌਲ ਜਿਹੜੀ ਹੈ ਜੀ ਉੱਥੇ ਉਹ ਇੰਡੀਜਨਸ ਭਾਈਚਾਰੇ ਦੇ ਏਰੀਏ ਦੇ ਵਿੱਚ ਹੈ, ਰਿਜ਼ਰਵ ਏਰੀਏ ਦੇ ਵਿੱਚ ਹੈ ਅਤੇ ਉੱਥੇ ਇੱਕ ਈਵੈਂਟ ਜਿਹੜੀ ਆ ਹੋ ਰਹੀ ਸੀ। ਸੋ ਸਵਸਨ ਜਿਹੜਾ ਭਾਈਚਾਰਾ ਹੈ ਉਹਨਾਂ ਦੀ ਇੱਕ ਈਵੈਂਟ ਅੱਜ ਦੇ ਦਿਨ ਦੇ ਸੰਬੰਧ ਵਿੱਚ ਹੋ ਰਹੀ ਸੀ ਅਤੇ ਹੋਇਆ ਇਹ ਕਿ ਡੈਲਟਾ ਦੇ ਨਾਲ ਲੱਗਦੇ ਇੱਕ ਸਵਸਨ ਮਾਲ ਦੀ ਪਾਰਕਿੰਗ ਅਤੇ ਸਵਸਨ ਫਸਟ ਨੇਸ਼ਨ ਦੀ ਜ਼ਮੀਨ 'ਤੇ ਜਿਹੜੀ ਘਟਨਾ ਵਾਪਰੀ ਹੈ 10:30 ਸਵੇਰੇ ਕਹਿੰਦੇ ਕੁਛ ਲੋਕ ਪੈਦਲ ਜਾ ਰਹੇ ਸੀ ਇਸ ਈਵੈਂਟ ਵਿੱਚ ਹਿੱਸਾ ਲੈਣ ਲਈ ਅਤੇ ਇੱਕ ਗੱਡੀ ਬੇਕਾਬੂ ਹੋ ਕੇ ਉਹਨਾਂ 'ਤੇ ਚੜ ਗਈ ਜਿਸ ਨਾਲ ਦੋ ਵਿਅਕਤੀਆਂ ਦੀ ਜਾਨ ਚਲੀ ਗਈ ਅਤੇ ਦੋ ਜ਼ਖਮੀ ਹੋ ਗਏ। ਡੈਲਟਾ ਪੁਲਿਸ ਡਿਪਾਰਟਮੈਂਟ ਨੇ ਸੋਸ਼ਲ ਮੀਡੀਆ 'ਤੇ ਜਿਹੜੀ ਇਨਫੋਰਮੇਸ਼ਨ ਦਿੱਤੀ ਹੈ ਉਸ ਮੁਤਾਬਕ ਸ਼ੁਰੂਆਤੀ ਜਾਂਚ ਤੋਂ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਗੱਡੀ ਚਲਾ ਰਹੇ ਵਿਅਕਤੀ ਨੂੰ ਕੋਈ ਸਿਹਤ ਸੰਬੰਧੀ ਕੋਈ ਸਮੱਸਿਆ ਆ ਗਈ, ਮੈਡੀਕਲ ਐਮਰਜੈਂਸੀ ਆ ਗਈ ਜਿਸ ਨਾਲ ਉਸਦਾ ਕਾਰ 'ਤੇ ਕੰਟਰੋਲ ਨਹੀਂ ਰਿਹਾ ਅਤੇ ਹਾਦਸਾ ਵਾਪਰ ਗਿਆ। ਸੋ ਅੱਜ ਦੇ ਦਿਨ ਦੇ ਸੰਬੰਧ ਦੇ ਵਿੱਚ ਕਮਿਊਨਿਟੀ ਵਾਕ ਜਿਹੜੀ ਹੈ ਉਹ ਆਯੋਜਿਤ ਕੀਤੀ ਗਈ ਸੀ ਅਤੇ ਇਸ ਦਰਦਨਾਕ ਘਟਨਾ ਨੂੰ ਦੇਖਦੇ ਹੋਏ ਸਵਸਨ ਫਸਟ ਨੇਸ਼ਨ ਵੱਲੋਂ ਐਮਰਜੈਂਸੀ ਅਲਰਟ ਜਾਰੀ ਕਰਕੇ ਪ੍ਰੋਗਰਾਮ ਨੂੰ ਮਿੱਥੇ ਸਮੇਂ ਤੋਂ ਪਹਿਲਾਂ ਖਤਮ ਕਰ ਦਿੱਤਾ ਗਿਆ। ਸੋ ਲੋਕਾਂ ਨੂੰ ਕਿਹਾ ਕਿ ਤੁਸੀਂ ਉਸ ਏਰੀਏ ਵੱਲ ਨੂੰ ਨਾ ਜਾਓ ਅਤੇ ਉੱਥੇ ਦੇ ਰੂਲ ਜਿਹੜੇ ਨੇ ਉਹਨਾਂ ਨੂੰ ਫੋਲੋ ਕਰੋ। ਇਹ ਅਨਫੋਰਚੁਨੇਟ ਈਵੈਂਟ ਜਿਹੜੀ ਹੈ, ਮੈਡੀਕਲ ਐਮਰਜੈਂਸੀ ਡਰਾਈਵਰ ਨੂੰ ਕੀ ਪਤਾ ਕਿਸ ਤਰ੍ਹਾਂ ਦੀ ਆਈ ਹੋਵੇਗੀ। ਸੋ ਇਹ ਘਟਨਾ ਵਾਪਰੀ ਹੈ ਅਤੇ ਦੋ ਜਾਨਾਂ ਚਲੀਆਂ ਗਈਆਂ ਨੇ, ਦੋ ਜ਼ਖਮੀ ਨੇ ਜੀ। ਸੋ ਅੱਗੇ ਚੱਲਦਿਆਂ

ਅੱਜ ਦੇ ਦਿਨ ਦੇ ਸੰਬੰਧ ਵਿੱਚ ਤੇ ਜੋ ਜਾਣਕਾਰੀ ਅਸੀਂ ਸਾਂਝੀ ਕੀਤੀ ਹੈ ਥੋੜ੍ਹੀ ਜਿਹੀ ਮਾਰਕੀਟ 'ਤੇ ਪਹਿਲਾਂ ਝਾਤ ਪਾ ਲੈਂਦੇ ਹਾਂ ਕੱਚੇ ਤੇਲ ਦੀਆਂ ਕੀਮਤਾਂ ਇਸ ਵੇਲੇ ਜੋ WTI ਕਰੂਡ ਆਇਲ ਹੈ ਜੀ ਉਹ $90 ਪਰ ਬੈਰਲ ਦੇ ਲਾਗੇ ਟਰੇਡ ਹੋ ਰਿਹਾ ਗਿਰਾਵਟ ਪਿਛਲੇ ਦਿਨਾਂ ਦੇ ਵਿੱਚ ਜੋ ਥੋੜ੍ਹੀ ਜਿਹੀ ਆਈ ਹੈ ਬ੍ਰੈਂਟ ਕਰੂਡ ਜੋ ਹੈ 97 ਦੇ ਲਾਗੇ ਟਰੇਡ ਹੋ ਰਿਹਾ ਅਤੇ ਇੱਕ ਅਮਰੀਕਨ ਦੇ $1 ਅਤੇ $0.42 $42.42 ਜਿਹੜੇ ਕੈਨੇਡੀਅਨ ਮਿਲ ਜਾਣਗੇ ਸੋ ਕੈਨੇਡੀਅਨ ਡਾਲਰ ਹੋਰ ਕਮਜ਼ੋਰ ਅਤੇ ਇੱਕ ਕੈਨੇਡੀਅਨ ਦੇ ਸਿਰਫ 70 ਸੈਂਟ ਤੁਹਾਨੂੰ ਅਮਰੀਕਨ ਮਿਲਣਗੇ ਇੱਕ ਅਮਰੀਕਨ ਦੇ 95 ਰੁਪਏ 95 ਪੈਸੇ ਇੰਡੀਆ ਦੇ ਅਤੇ ਇੱਕ ਕੈਨੇਡੀਅਨ ਦੇ 67 ਰੁਪਏ 44 ਪੈਸੇ ਇੰਡੀਆ ਦੇ ਤੁਹਾਨੂੰ ਮਿਲ ਜਾਣਗੇ ਜੀ ਅੱਜ ਦੇ ਦਿਨ ਦੇ ਸੰਬੰਧ ਵਿੱਚ ਸੋ ਇੱਕ ਉਡਾਨ ਜੋ ਕਿ ਉੱਡੀ ਹੈ ਯੂਨਾਈਟਿਡ ਅਰਬ ਐਮੀਰੇਟਸ ਤੋਂ ਉਸਨੇ ਇਜ਼ਰਾਈਲ ਜਾਣਾ ਸੀ ਇਜ਼ਰਾਈਲ ਜਾਣ ਦੀ ਬਜਾਏ ਉਸ ਫਲਾਈਟ ਨੂੰ ਸਾਊਦੀ ਅਰਬ ਨੂੰ ਮੋੜਿਆ ਗਿਆ ਅਤੇ ਜੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਨਮਿਨ ਨੇਤਨਯਾਹੂ ਦੀ ਗੱਲ ਮੰਨੀ ਜਾਵੇ ਜੋ ਉਹਨਾਂ ਨੇ ਬਿਆਨ ਦਿੱਤਾ ਤਾਂ ਉਹ ਕਹਿੰਦੇ ਕਿ ਫਲਾਈ ਦੁਬਈ ਇੱਕ ਏਅਰਲਾਈਨ ਇਹ ਹੈ ਫਲਾਈ ਦੁਬਈ ਅਤੇ ਇੱਥੇ ਇੱਕ ਪਾਇਲਟ ਜਿਹੜਾ ਸੀਗਾ ਜੀ ਇਸ ਜਹਾਜ਼ ਦੇ ਵਿੱਚ ਉਹ ਪਾਇਲਟ ਜਹਾਜ਼ ਨੂੰ ਸੁੱਟਣਾ ਚਾਹੁੰਦਾ ਸੀ ਇੱਕ ਕਿਸਮ ਦਾ ਆਤਮਘਾਤੀ ਹਮਲਾ ਇਹ ਬੈਨਮਿਨ ਨੇਤਨਯਾਹੂ ਕਹਿ ਰਹੇ ਨੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਅਜੇ ਹੋਰ ਕਿਸੇ ਨੇ ਇਸ ਤਰ੍ਹਾਂ ਕਨਫਰਮ ਨਹੀਂ ਕੀਤਾ ਅਤੇ ਫਲਾਈ ਦੁਬਈ ਦੀ ਫਲਾਈਟ ਜਿਹੜੀ ਹੈ ਉਸਨੇ ਕਹਿੰਦੇ ਕਾਲ ਆਈ ਕਿ 8:44 'ਤੇ ਜੋ ਲੋਕਲ ਸਮਾਂ ਸੀਗਾ ਜੀ ਤਬੂਕ ਦੇ ਵਿੱਚ ਇਹ ਅਤੇ ਐਮਰਜੈਂਸੀ ਜਦੋਂ ਉਹਨਾਂ ਨੇ ਡਿਸਟ੍ਰੈਸ ਕਾਲ ਕੀਤੀ ਉਸ ਤੋਂ ਬਾਅਦ 9:45 'ਤੇ ਇਹ ਜਿਹੜੀ ਉਡਾਨ ਸੀ ਇਹ ਸੁਰੱਖਿਅਤ ਉੱਤਰ ਆਈ ਅਤੇ ਇਹਦੇ ਵਿੱਚ ਇਹ ਕਹਿੰਦੇ ਨੇ ਕਿ ਇਜ਼ਰਾਈਲ ਦੇ ਡਿਫੈਂਸ ਮਿਨਿਸਟਰ ਨੇ ਵੀ ਇਹ ਜਾਣਕਾਰੀ ਦਿੱਤੀ ਕਿ ਇੱਕ ਅੱਤਵਾਦੀ ਨੀਅਤ ਵਾਲਾ ਇੱਕ ਵਿਅਕਤੀ ਜਹਾਜ਼ ਨੂੰ ਸੁੱਟਣਾ ਚਾਹੁੰਦਾ ਸੀ ਅਤੇ ਸਾਰੇ ਮੁਸਾਫਰਾਂ ਨੂੰ ਮਾਰਨਾ ਚਾਹੁੰਦਾ ਸੀ ਅਤੇ ਇਸ ਘਟਨਾ ਦੇ ਵਿੱਚ ਇਹ ਸਮਝ ਆਇਆ ਕਿ ਜੋ ਮੇਨ ਪਾਇਲਟ ਸੀ ਉਸਨੇ ਆਪਣੇ ਕੋ ਪਾਇਲਟ ਨੂੰ ਅਤੇ ਉਹ ਜਿਹੜਾ ਕੋ ਪਾਇਲਟ ਹੈ ਜੀ ਉਹ ਇੰਡੀਆ ਦਾ ਦੱਸਿਆ ਜਾਂਦਾ ਮੇਨ ਪਾਇਲਟ ਨੇ ਕੋ ਪਾਇਲਟ 'ਤੇ ਹਮਲਾ ਕਰ ਦਿੱਤਾ ਤਾਂ ਕਿ ਉਹ ਚਾਕੂ ਨਾਲ ਹਮਲਾ ਕੀਤਾ ਦੱਸਿਆ ਜਾਂਦਾ ਜ਼ਖਮੀ ਹੋਇਆ ਉਹ ਕੋ ਪਾਇਲਟ ਜੋ ਇੰਡੀਆ ਦਾ ਹੈ ਅਤੇ ਹਮਲਾ ਕੀਤਾ ਤਾਂ ਕਿ ਉਹ ਜਹਾਜ਼ ਨੂੰ ਕਰੈਸ਼ ਕਰ ਸਕੇ ਉਸ ਤੋਂ ਬਾਅਦ ਜੋ ਇਜ਼ਰਾਈਲ ਦੇ ਮੁਸਾਫਰ ਸੀਗੇ ਉਹਨਾਂ ਨੇ ਦੱਸਿਆ ਕਿ ਉਸ ਤੋਂ ਬਾਅਦ ਕਰੂ ਮੈਂਬਰ ਜਿਹੜੇ ਸੀਗੇ ਜੀ ਉਹ ਪਾਇਲਟ ਦੀ ਇਸ ਐਮਰਜੈਂਸੀ ਦਾ ਜਦੋਂ ਉਹਨਾਂ ਨੂੰ ਪਤਾ ਲੱਗਾ ਤਾਂ ਜੋ ਹਮਲਾਵਰ ਸੀਗਾ ਪਾਇਲਟ ਉਸ ਨੂੰ ਫਿਰ ਕਾਬੂ ਕਰ ਲਿਆ ਗਿਆ ਅਤੇ ਜਹਾਜ਼ ਨੂੰ ਜਿਹੜਾ ਸੀਗਾ ਜੀ ਫਿਰ ਸਟੇਬਲਾਈਜ਼ ਕੀਤਾ ਗਿਆ ਅਤੇ ਜਹਾਜ਼ ਇੱਕਦਮ ਕਈ ਹਜ਼ਾਰ ਫੁੱਟ ਹੇਠਾਂ ਵੀ ਇੱਕਦਮ ਆਇਆ ਕੁਛ ਸਕਿੰਟਾਂ ਦੇ ਵਿੱਚ ਇਹ ਜਨਰਲ ਐਮਰਜੈਂਸੀ ਸਿਗਨਲ ਜਿਹੜਾ ਦਿੱਤਾ ਸੀਗਾ ਜੀ ਅਤੇ ਜੋ ਔਨਲਾਈਨ ਰਿਕਾਰਡ ਫਲਾਈਟਾਂ ਦਾ ਹੁੰਦਾ ਹੈ ਕਿ ਫਲਾਈਟ ਦੀ ਹਾਈਟ ਵੀ ਹੁੰਦੀ ਹੈ ਡਾਇਰੈਕਸ਼ਨ ਵੀ ਹੁੰਦੀ ਹੈ ਪਾਥ ਵੀ ਹੁੰਦਾ ਹੈ ਉਸ ਵਿੱਚ ਪਤਾ ਲੱਗਦਾ ਹੈ ਕਿ 30 ਸਕਿੰਟਾਂ ਦੇ ਵਿੱਚ ਇਹ ਜਹਾਜ਼ 14,000 ਫੁੱਟ ਹੇਠਾਂ ਡਿੱਗਿਆ 14,000 ਫੁੱਟ ਅਤੇ ਐਮਰਜੈਂਸੀ ਸਿਗਨਲ ਜਿਹੜੇ ਸੀਗੇ ਜੀ ਉਹ ਦਿੱਤੇ ਗਏ ਇਸ ਬੋਇੰਗ 737 ਜਹਾਜ਼ ਦੇ ਉੱਪਰ 160 ਮੁਸਾਫਰ ਸਨ ਅਤੇ ਜਦੋਂ ਉਹ ਸਾਰੇ ਏਅਰਪੋਰਟ 'ਤੇ ਸਾਊਦੀ ਅਰਬ ਦੇ ਵਿੱਚ ਸੁਰੱਖਿਅਤ ਉਤਰੇ ਅਤੇ ਉੱਥੇ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਸੋ ਇਜ਼ਰਾਈਲੀ ਨੈਸ਼ਨਲ ਜ਼ਿਆਦਾ ਸੀ ਇਸ ਦੇ ਵਿੱਚ ਅਤੇ UAE ਅਤੇ ਇਜ਼ਰਾਈਲ ਨੇ 6 ਸਾਲ ਪਹਿਲਾਂ ਆਪਸੀ ਇਹ ਸੰਬੰਧ ਬਹਾਲ ਕਰਕੇ ਉਡਾਨਾਂ ਜਿਹੜੀਆਂ ਕੀਤੀਆਂ ਸੀ ਲੇਕਿਨ ਇਹ ਸੱਚਾਈ ਕਿੰਨੀ ਕੁ ਹੈ ਕਿਵੇਂ ਹੈ ਇਹ ਬੜੀ ਅਜੀਬ ਕਹਾਣੀ ਹੈ ਬੜੀ ਡਰਾਉਣੀ ਸਿਚੁਏਸ਼ਨ ਹੈ ਕਿ ਜਦੋਂ ਜਿਹੜਾ ਇਸ ਤਰ੍ਹਾਂ ਕੋਈ ਭੈੜੀ ਨੀਅਤ ਦੇ ਨਾਲ ਜੇ ਗੱਲ ਸੱਚੀ ਹੈ ਬੈਨਜਾਮਿਨ ਨੇਤਨਯਾਹੂ ਦੀ ਅਤੇ ਜੇ ਕੋਈ ਭੈੜੀ ਨੀਅਤ ਨਾਲ ਪਾਇਲਟ ਹੀ ਜਹਾਜ਼ ਨੂੰ ਸੁੱਟਣਾ ਚਾਹੁੰਦਾ ਤਾਂ ਫਿਰ ਜਿਹੜਾ ਹੈ ਉਹ ਕੀ ਬਣੇਗਾ ਅਤੇ ਇਹ ਵੀ ਦੱਸਿਆ ਗਿਆ ਕਿ ਉਡਾਨ ਜਦੋਂ ਉੱਡੀ ਹੈ ਉਹ ਤਾਂ 2 ਘੰਟੇ ਬਾਅਦ ਜਿਹੜਾ ਸੀ ਐਮਰਜੈਂਸੀ ਕੋਡ ਜਾਰੀ ਕੀਤਾ ਗਿਆ ਅਤੇ ਫਿਰ ਇਸ ਨੂੰ ਹਾਈਜੈਕਿੰਗ ਦਾ ਕੋਡ ਕੀਤਾ ਗਿਆ ਫਿਰ ਐਮਰਜੈਂਸੀ ਸਿਗਨਲ ਕੀਤਾ ਗਿਆ ਅਤੇ ਪਾਇਲਟ ਅਤੇ ਕੋ ਪਾਇਲਟ ਦੇ ਦਰਮਿਆਨ ਝਗੜਾ ਹੋਇਆ ਅਤੇ

0: ਜਿਹੜੀ ਫਲਾਈਟ ਸੀਗੀ ਜੀ, ਇਸ ਵਿੱਚ ਜਿੰਨੇ ਲੋਕ ਸਵਾਰ ਸੀਗੇ ਸਾਰੇ, ਉਹਨਾਂ ਦੀਆਂ ਕੁਛ ਵੀਡੀਓਜ਼ ਵੀ ਆਈਆਂ ਨੇ, ਲੇਕਿਨ ਇਹ ਪਾਇਲਟ ਜਿਹੜਾ ਹੈ ਜਹਾਜ਼ ਦਾ ਕੈਪਟਨ ਫਲਾਈ ਦੁਬਈ ਕੰਪਨੀ ਦਾ ਕਹਿਣਾ ਕਿ ਘਟਨਾ ਦੇ ਵਿੱਚ ਕੈਪਟਨ ਅਤੇ ਫਸਟ ਅਫਸਰ ਦੋਵੇਂ ਜ਼ਖਮੀ ਅਤੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਸੋ ਇਜ਼ਰਾਈਲੀ ਮੀਡੀਆ ਨੂੰ ਦੱਸਿਆ ਗਿਆ ਕਿ ਸਾਊਦੀ ਅਰਬ ਵੱਲ ਜਾਣ ਤੋਂ ਪਹਿਲਾਂ ਇੱਕ ਪਾਇਲਟ ਚਾਕੂ ਨਾਲ ਜ਼ਖਮੀ ਹੋਇਆ। ਸੋ ਇਹ ਸਾਰੀ ਕਹਾਣੀ 'ਤੇ ਅਜੇ ਹੌਲੀ ਹੌਲੀ ਪਰਦਾ ਉੱਠੇਗਾ, ਲੇਕਿਨ ਬੜੀ ਡੇਂਜਰਸ ਸਥਿਤੀ ਜਿਹੜੀ ਹੈ ਜੀ ਇਹ ਪੈਦਾ ਹੋਈ ਹੈ, ਅਤੇ ਇਸ ਨਾਲ ਇੱਕ ਵਾਰੀ ਜੋ ਏਅਰ ਟਰੈਵਲ ਨਾਲ ਜੁੜੇ ਹੋਏ ਖਦਸ਼ੇ ਨੇ ਉਹ ਜਿਹੜੇ ਖਦਸ਼ੇ ਨੇ ਜੀ ਉਹ ਜਗ ਜ਼ਾਹਰ ਹੋਏ ਨੇ। ਜਿਹੜਾ ਇੰਡੀਅਨ ਪਾਇਲਟ ਹੈ ਜੀ ਸਮਿਤ ਮਸ਼ਾਹਰ ਉਹਦਾ ਨਾਮ ਹੈ, ਅਤੇ ਉਹਨੂੰ ਬਰੇਵਰੀ ਜਿਹੜੀ ਆ ਉਸਦੀ ਬਹਾਦਰੀ ਦੀ ਸਿਫਤ ਜਿਹੜੀ ਹੈ ਜੀ ਉਹ ਕੀਤੀ ਹੈ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇ। ਇੱਕ ਹੋਰ ਖਬਰ ਦੇ ਮੁਤਾਬਕ ਦੱਸਿਆ ਜਾਂਦਾ ਹੈ ਕਿ ਜਹਾਜ਼ 17,000 ਫੁੱਟ ਵੀ ਹੇਠਾਂ ਆਇਆ, ਅਤੇ ਇਹਨਾਂ ਵਿੱਚੋਂ ਜਦੋਂ ਪੈਸੇਂਜਰ ਮੁਸਾਫਰ ਅਤੇ ਪਾਇਲਟ ਜਹਾਜ਼ ਵਿੱਚੋਂ ਬਾਹਰ ਉਤਰੇ ਨੇ ਅਤੇ ਕਈਆਂ ਦੀਆਂ ਸ਼ਰਟਾਂ ਨੂੰ ਖੂਨ ਲੱਗਾ ਹੋਇਆ ਸੀ। ਸੋ ਪੰਜ ਗਾਈ ਜਿਹੜੇ ਪੰਜ ਬੰਦਿਆਂ ਨੇ ਜਾ ਕੇ ਕੋਕਪਿਟ ਦੇ ਵਿੱਚ ਜਾ ਕੇ ਫਿਰ ਇਹ ਸਾਰੀ ਸਥਿਤੀ ਨੂੰ ਸੰਭਾਲਿਆ। ਸੋ ਸਥਿਤੀ 'ਤੇ ਹੋਰ ਜਾਣਕਾਰੀ ਅਜੇ ਕੁਛ ਦਿਨਾਂ ਦੇ ਵਿੱਚ ਹੋਰ ਆਵੇਗੀ ਜੀ।
1: ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ? ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਡਾਇਲ ਕਰੋ 5876174696 5876174496। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
3: ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
2: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ 587-832-1208।
3: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
2: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
3: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
2: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
3: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਿਟਰ ਅਰੁਣ ਕੌਸ਼ਲ।
2: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
3: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟ

0: ਬਿਲਡਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 4036182112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
1: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
0: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
2: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ?
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445।
6: ਓਹੋ, ਅੱਜ ਫੇਰ ਨੀ ਲੋਡ ਮਿਲਿਆ,
7: ਕੀ ਹੋਇਆ?
6: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
7: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
2: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
3: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ, ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
1: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790। ਸਟਾਰ ਮੂਵਿੰਗ।
8: ਜੀ ਹਾਂ, ਮੋਟਰ ਕਾਰ ਕਾ ਤੋ ਮਾਲੂਮ ਨਹੀਂ, ਲੇਕਿਨ ਆਪਕੋ ਆਪਕੇ ਬੰਗਲੇ ਤੱਕ ਪਹੁੰਚਾਏਂਗੇ। ਜੀ ਯਾਨੀ ਮੋਰਗੇਜਿਸ ਕੇ ਮਯੰਕ ਭਟਨਾਗਰ ਜੀ, ਹਰ ਤਰ੍ਹਾਂ ਕੀ ਮੋਰਗੇਜਿਸ ਮੇ ਕਰਤੇ ਹੈ ਸਪੈਸ਼ਲਾਈਜ਼, ਵੋ ਰੈਜ਼ੀਡੈਂਸ਼ੀਅਲ ਹੋ, ਕਮਰਸ਼ੀਅਲ ਹੋ, ਪ੍ਰਾਈਵੇਟ ਹੋ, ਫਸਟ ਯਾ ਸੈਕਿੰਡ ਮੋਰਗੇਜਿਸ, ਔਰ ਯਾ ਫਿਰ ਆਪ ਹੈ ਫਸਟ ਟਾਈਮ ਹੋਮ ਬਾਇਰ। ਮਯੰਕ ਭਟਨਾਗਰ ਜੀ 6477022023 6474720223।
9: ਲਾਇਸੈਂਸ ਨੰਬਰ 10394।
3: ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਕੈਨੇਡਾ ਦੇ ਪ੍ਰਾਈਮ ਮਿਨਿਸਟਰ, ਜੋ ਕਿ ਆਪਣਾ ਇੱਕ ਗਲੋਬਲ ਪ੍ਰੋਫਾਈਲ 2026 ਵਿੱਚ ਕਾਇਮ ਕਰ ਚੁੱਕੇ ਨੇ ਜਾਂ ਬਣਾ ਰਹੇ ਨੇ ਜਾਂ ਉਸ ਨੂੰ ਹੋਰ ਉਭਾਰ ਰਹੇ ਨੇ, ਖਾਸ ਤੌਰ 'ਤੇ ਉਹਨਾਂ ਨੇ ਜੋ ਕੋਈ ਸਪੀਚ ਦਿੱਤੀਆਂ ਸੀਗੀਆਂ ਯੂਰਪ ਦੇ ਵਿੱਚ ਕੁਝ ਮਹੀਨੇ ਪਹਿਲਾਂ, ਉਸ ਤੋਂ ਬਾਅਦ ਅਮਰੀਕਾ ਦੇ ਨਾਲ ਜਿਸ ਤਰ੍ਹਾਂ ਉਹ ਨਜਿੱਠਣ ਦੀ ਤਿਆਰੀ ਕਰ ਰਹੇ ਨੇ,

ਕੁਛ ਮਾਰਕੀਟ ਟ੍ਰੇਡਰ ਤੇ ਕੁਛ ਪ੍ਰੋਮੀਨੈਂਟ ਲੋਕ ਇਸ ਤਰ੍ਹਾਂ ਦੀਆਂ ਭਵਿੱਖਬਾਣੀਆਂ ਕਰ ਰਹੇ ਨੇ ਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਸਾਲ ਦੇ ਅੰਤ ਤੱਕ ਨੋਬਲ ਸ਼ਾਂਤੀ ਪੁਰਸਕਾਰ ਤੇ ਟਾਈਮ ਮੈਗਜ਼ੀਨ ਦਾ ਪਰਸਨ ਆਫ ਦਾ ਈਅਰ ਅਵਾਰਡ ਵੀ ਮਿਲ ਸਕਦਾ ਤੇ 2026 ਦੇ ਨੋਬਲ ਪੁਰਸਕਾਰ ਲਈ ਕਾਰਨੀ ਦਾ ਨਾਮ ਪ੍ਰਮੁੱਖਤਾ ਨਾਲ ਲਿਆ ਜਾ ਰਿਹਾ ਹਾਲਾਂਕਿ ਕੋਈ ਐਵੀਡੈਂਸ ਨਹੀਂ ਹੈ ਕਿ ਮਾਰਕ ਕਾਰਨੀ ਨੋਬਲ ਪੁਰਸਕਾਰ ਚੁਣਨ ਵਾਲੀ ਕਮੇਟੀ ਦੀ ਸ਼ਾਰਟਲਿਸਟ ਤੇ ਹੈਗੇ ਨੇ ਤੇ ਇਹ ਪੁਰਸਕਾਰ ਅਕਤੂਬਰ 9 ਨੂੰ ਵੈਸੇ ਨਾਰਵੇ ਦੇ ਵਿੱਚ ਜਿਹੜਾ ਉਹ ਐਲਾਨ ਇਹਦਾ ਹੋਣਾ ਪਰ ਇੱਕ ਰੌਲਾ ਜਿਹਾ ਕੋਈ ਇਸ ਦੇ ਪਿੱਛੇ ਕੋਈ ਅਫੀਸ਼ੀਅਲ ਕੋਈ ਕਾਗਜ਼ੀ ਕਾਰਵਾਈ ਜਾਂ ਲਿਸਟ ਦੇ ਵਿੱਚ ਜਾਂ ਨੋਮੀਨੇਸ਼ਨ ਨਹੀਂ ਹੈ ਸੋ ਇਹ ਮਿਡਲ ਪਾਵਰਸ ਜਿਹੜੀਆਂ ਨੇ ਕੁਛ ਆਪਣੇ ਤਰੀਕੇ ਨਾਲ ਇਕੱਤਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਅਤੇ ਡੋਨਲਡ ਟਰੰਪ ਪਹਿਲਾਂ ਖੁਦ ਮੰਗ ਚੁੱਕੇ ਨੇ ਕਿ ਮੈਨੂੰ ਮਿਲਣਾ ਚਾਹੀਦਾ ਖੈਰ ਉਹਨਾਂ ਦੇ ਉੱਤੇ ਮਿਲਦਾ ਲੱਗਦਾ ਨਹੀਂ ਹੈ ਖੈਰ ਉਹ ਦਾਅਵਾ ਜ਼ਰੂਰ ਕਰਦੇ ਨੇ ਕਿ ਬੜੀਆਂ ਜੰਗਾਂ ਰੁਕਵਾਈਆਂ ਨੇ ਅਤੇ ਇੰਡੀਆ ਅਤੇ ਪਾਕਿਸਤਾਨ ਦੀ ਲੜਾਈ ਵੀ ਉਹਨਾਂ ਨੇ ਰੁਕਵਾਉਣ ਦਾ ਦਾਅਵਾ ਕੀਤਾ ਸੀ ਸੋ ਟ੍ਰੇਡ ਵਾਰ ਦੇ ਵਿੱਚ ਉਲਝੇ ਹੋਏ ਇਹ ਦੋ ਮੁਲਕ ਅਤੇ ਦੋ ਆਗੂ ਡੋਨਲਡ ਟਰੰਪ ਜੋ ਕਿ ਟਾਈਮਸ ਪਰਸਨ ਆਫ ਦਾ ਈਅਰ ਦੋ ਵਾਰੀ ਰਹਿ ਚੁੱਕੇ ਨੇ ਅਤੇ ਉਹਨਾਂ ਨੇ ਵਾਰ ਵਾਰ ਸ਼ਿਕਾਇਤ ਕੀਤੀ ਹੈ ਕਿ ਮੈਨੂੰ ਨੋਬਲ ਪੁਰਸਕਾਰ ਸ਼ਾਂਤੀ ਵਾਲਾ ਕਿਉਂ ਨਹੀਂ ਦਿੱਤਾ ਜਾਂਦਾ ਮਿਡਲ ਈਸਟ ਵਾਲੀ ਜੰਗ ਤੋਂ ਬਾਅਦ ਉਹਨਾਂ ਨੂੰ ਮਿਲੇਗਾ ਕਿ ਨਹੀਂ ਮਿਲੇਗਾ ਇਹ ਪਤਾ ਨਹੀਂ ਹੈ ਸੋ ਟਰੰਪ ਜਿਹੜਾ ਹੈ ਉਹਨਾਂ ਦਾ ਆਪਣਾ ਕੇਸ ਹੈ ਪਰ ਕਾਰਨੀ ਦਾ ਕੇਸ ਸਟਰੋਂਗ ਹੈ ਟਾਈਮ ਮੈਗਜ਼ੀਨ ਨੇ ਮਾਰਕ ਕਾਰਨੀ ਨੂੰ 100 ਮੋਸਟ ਇਨਫਲੂਐਂਸ਼ੀਅਲ ਪੀਪਲ ਆਫ 2026 ਦੇ ਵਿੱਚ ਉਹਨਾਂ ਨੂੰ ਐਲਾਨਿਆ ਹੋਇਆ ਅਤੇ ਮੰਗਲਵਾਰ ਨੂੰ ਕਾਰਨੀ ਜਿਹੜੇ ਸੀ ਮੇਜਰ ਪ੍ਰੋਡਿਕਸ਼ਨ ਮਾਰਕੀਟ ਟਾਈਮ ਮੈਗਜ਼ੀਨ ਪਰਸਨ ਆਫ ਦਾ ਈਅਰ ਉਸ ਵਿੱਚ ਉਹਨਾਂ ਨੂੰ ਸੈਕਿੰਡ ਚੁਆਇਸ ਮੰਨਿਆ ਗਿਆ ਉਹਨਾਂ ਤੋਂ ਮੂਹਰੇ ਨਿਊਯਾਰਕ ਦੇ ਮੇਅਰ ਜ਼ੁਹਰਾਨ ਮਮਦਾਨੀ ਨੇ ਜੇਤੂ ਦਾ ਐਲਾਨ 10 ਦਸੰਬਰ ਨੂੰ ਕੀਤਾ ਜਾਵੇਗਾ ਸੋ ਇਹ ਇੱਕ ਨਵੀਂ ਜਿਹੜੀ ਇੱਕ ਗਲੋਬਲ ਲੀਡਰ ਵਜੋਂ ਜਾਂ ਗਲੋਬਲ ਆਰਡਰ ਦੇ ਵਿੱਚ ਜੋ ਸਥਿਤੀ ਉਪਜਦੀ ਹੋਈ ਨਜ਼ਰ ਆ ਰਹੀ ਹੈ ਉਸ ਵਿੱਚ ਜੋ ਨੋਬਲ ਪੁਰਸਕਾਰ ਕਮੇਟੀ ਹੈ ਕੀ ਉਹਨਾਂ ਦਾ ਧਿਆਨ ਮਾਰਕ ਕਾਰਨੀ 'ਤੇ ਪੈ ਸਕਦਾ ਜਾਂ ਉਹਨਾਂ ਨੂੰ ਨੋਮੀਨੇਟ ਕੀਤਾ ਜਾਵੇਗਾ ਇਹ ਅਜੇ ਸਮਾਂ ਦੱਸੇਗਾ ਜੀ ਅਤੇ ਉੱਧਰ ਡੋਨਲਡ ਟਰੰਪ ਹੋਰਾਂ ਦੀ ਗੱਲ ਕਰ ਲੈਂਦੇ ਹਾਂ ਜੀ ਯੂਐਸ ਪ੍ਰੈਜੀਡੈਂਟ ਡੋਨਲਡ ਟਰੰਪ ਨੇ ਆਪਣੇ ਟਰੁੱਥ ਸੋਸ਼ਲ ਦੇ ਉੱਪਰ ਇੱਕ ਅਫੀਸ਼ੀਅਲ ਡਾਕੂਮੈਂਟ ਜਿਹੜਾ ਉਹ ਸ਼ੇਅਰ ਕੀਤਾ ਅਤੇ ਇੱਕਦਮ ਲੋਕਾਂ ਨੇ ਉਸ ਦੇ ਵਿੱਚ ਵੱਡੀ ਸਪੈਲਿੰਗ ਮਿਸਟੇਕ ਜਿਹੜੀ ਹੈ ਲੱਭ ਲਈ ਇਹ ਡਾਕੂਮੈਂਟ ਜਿਸ 'ਤੇ ਡੋਨਲਡ ਟਰੰਪ ਨੇ ਵੱਡੀਆਂ ਤਕਨੀਕੀ ਕੰਪਨੀਆਂ ਦੇ ਲੀਡਰਾਂ ਨਾਲ ਸਾਈਨ ਕੀਤੇ ਹੋਏ ਨੇ ਜਿਸ ਵਿੱਚ ਗੂਗਲ ਮੇਟਾ ਐਂਥਰੋਪਿਕ ਵਗੈਰਾ ਹੈਗੇ ਨੇ ਅਤੇ ਲੇਅਰਸ ਆਫ ਕੰਟਰੋਲ ਐਂਡ ਆਡਿਟਸ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਨੂੰ ਲੈ ਕੇ ਕੁਛ ਨਿਯਮਾਂ ਦੀ ਅਤੇ ਇਸ ਨੂੰ ਜਿਹੜਾ ਨਾਮ ਦਿੱਤਾ ਹੈ ਡੋਨਲਡ ਟਰੰਪ ਨੇ ਸੁਪਰ ਇੰਟੈਲੀਜੈਂਸ ਦਾ ਇਹ ਇੱਕ ਐਗਜੈਕਟਿਵ ਆਰਡਰ ਜਾਰੀ ਕੀਤਾ ਗਿਆ ਅਤੇ ਉਸ ਐਗਜੈਕਟਿਵ ਆਰਡਰ ਦੇ ਵਿੱਚ ਵਾਈਟ ਹਾਊਸ ਦੇ ਅਫੀਸ਼ੀਅਲ ਐਕਸ ਅਕਾਊਂਟ ਨੇ ਇਸ ਡਾਕੂਮੈਂਟ ਨੂੰ ਵੀ ਰੀਸ਼ੇਅਰ ਕੀਤਾ ਅਤੇ ਸਪੈਲਿੰਗ ਨਹੀਂ ਸਹੀ ਕੀਤੇ ਸੋ ਇਹਨਾਂ ਨੇ ਹਾਲਾਂਕਿ ਜਿਹੜਾ ਹੈ ਕੁਛ ਚੀਜ਼ਾਂ ਨੇ ਕੁਛ ਲੋਕਾਂ ਨੇ ਇਸਦਾ ਮਜ਼ਾਕ ਵੀ ਬੜਾ ਉਡਾਇਆ ਕਿ ਕਾਲੀ ਇੰਨੀ ਦੇਖੋ ਅਤੇ ਜੇ ਉਹਨਾਂ ਦੇ ਆਪਣਿਆਂ ਦੀ ਗੱਲ ਕਰੀਏ ਤਾਂ ਕੈਲੀਫੋਰਨੀਆ ਦੇ ਗਵਰਨਰ ਡੈਮੋਕ੍ਰੇਟ ਗਵਰਨਰ ਗੇਵਿਨ ਨਿਊਸਮ ਨੇ ਕਿਹਾ ਅਤੇ ਗੋਲਡਨ ਏਜ ਆਫ ਸੁਪਰ ਇੰਟੈਲੀਜੈਂਸ ਅਤੇ ਯੂਨਾਈਟਿਡ ਸਟੇਟਸ ਦੇ ਸਪੈਲਿੰਗ ਗਲਤ ਨੇ ਉਸ ਵਿੱਚ ਯੂਨਾਈਟਿਡ ਦੀ ਜਗ੍ਹਾ 'ਤੇ ਯੂਨਾਈਟਸ ਕਰ ਦਿੱਤਾ ਗਿਆ ਡੀ ਦੀ ਜਗ੍ਹਾ 'ਤੇ ਐੱਸ ਪਾਇਆ ਹੋਇਆ ਅਤੇ ਮਜ਼ਾਕ ਉਡਾਇਆ ਅਤੇ ਹੋਰਨਾਂ ਕਈਆਂ ਨੇ ਲਿਖਿਆ ਇਸ ਵਿੱਚ ਪੋਲੀਟੀਕਲ ਕਮੈਂਟੇਟਰ ਹੈਗੇ ਨੇ ਬ੍ਰਾਇਨ ਉਹਨਾਂ ਨੇ ਲਿਖਿਆ ਕਿ ਦਾ ਜੋਕਰਜ਼ ਰਾਈਟ ਦੈਮਸੈਲਵਸ ਇਹ ਲਫ਼ਜ਼ ਉਹਨਾਂ ਨੇ ਵਰਤਿਆ ਗੇਵਿਨ ਨਿਊਸਮ ਨੇ ਆਪਣੇ ਤੌਰ 'ਤੇ ਗੱਲ ਕੀਤੀ ਸੋ ਹੋਰਨਾਂ ਲੋਕਾਂ ਨੇ ਵੀ ਇਸ ਚੀਜ਼ ਦਾ ਮਜ਼ਾਕ ਉਡਾਇਆ ਅਤੇ ਉੱਥੇ ਆਪਣੇ ਸਟਾਈਲ ਦੇ ਵਿੱਚ ਇੱਕ ਛੋਟੀ ਜਿਹੀ ਗੈਦਰਿੰਗ ਦੇ ਵਿੱਚ ਹੱਥ ਮਾਰ ਮਾਰ ਕੇ ਬਾਹਾਂ ਮਾਰ ਮਾਰ ਕੇ ਸੁੰਦਰ ਪਿਚਈ ਜੋ ਮਾਈਕਰੋਸੋਫਟ ਦੇ ਹੈਗੇ ਨੇ ਜੀ ਉਹਨਾਂ ਨਾਲ ਵੀ ਮਜ਼ਾਕ ਕਰਦੇ ਹੋਏ ਦੇਖੇ ਗਏ ਡੋਨਲਡ ਟਰੰਪ ਖੈਰ ਇਹ ਇੱਕ ਖਬਰ USA ਤੋਂ ਅਮਰੀਕਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 20 ਸਾਲ ਤਕਰੀਬਨ ਇਰਾਕ ਦੇ ਵਿੱਚ ਰਹਿਣ ਤੋਂ ਬਾਅਦ

ਇਰਾਕ ਦੇ ਵਿੱਚੋਂ ਆਖਰੀ ਅਮਰੀਕਨ ਫੌਜੀ ਜਿਹੜੇ ਨੇ ਉਹ ਬਾਹਰ ਆ ਗਏ ਨੇ ਤੇ ਵਿਦਡਰਾ ਹੋ ਗਿਆ ਜੀ, ਕੰਪਲੀਟ ਵਿਦਡਰਾ ਹੋ ਗਿਆ। ਟਰੰਪ ਨੇ ਇਸ ਮਾਮਲੇ ਤੇ ਲਿਖਿਆ ਵੈਰੀ ਐਕਸਪੈਂਸਿਵ ਐਕਸਕਰਜਨ ਇਨਟੂ ਹੈਲ, ਤੇ ਪੈਂਟਾਗਨ ਨੇ ਵੀ ਕਨਫਰਮ ਕੀਤਾ ਕਿ ਯੂਨਾਈਟਿਡ ਸਟੇਟਸ ਦੇ ਜਿਹੜੇ ਟਰੁੱਪ ਸੀਗੇ ਇਰਾਕ ਦੇ ਵਿੱਚ ਉਹ ਐਂਟੀ ISIL ਜਾਂ ਆਈਸਿਸ ਮਿਸ਼ਨ ਦੇ ਜਿਹੜੇ ਨੇ ਉਹ ਬਾਹਰ ਆ ਗਏ ਨੇ। ਸੋ ਅਨਾਊਂਸਮੈਂਟ ਹੋਈ ਹੈ ਤੇ ਇੰਨੇ ਲੰਬੇ ਸਾਲ ਚੱਲਣ ਤੋਂ ਬਾਅਦ ਇਹ ਜਿਹੜਾ ਹੈ ਇਹ 2003 ਦੇ ਵਿੱਚ ਜਿਹੜਾ ਸ਼ੁਰੂ ਹੋਇਆ, 20 ਤੋਂ ਵੀ ਜ਼ਿਆਦਾ ਸਾਲ ਹੋ ਗਏ ਨੇ। ਸੋ ਕਾਲਡ ਗਲੋਬਲ ਵਾਰ ਔਨ ਟੈਰਰ ਜਿਹੜੀ ਸ਼ੁਰੂ ਹੋਈ ਸੀ, ਵੈਪਨਸ ਆਫ ਮਾਸ ਡਿਸਟਰਕਸ਼ਨ, ਨਿਊਕਲੀਅਰ ਵੈਪਨ ਤੇ ਹੋਰ ਕੰਮ ਕਰਨ ਦੇ ਇਰਾਦੇ ਨਾਲ ਉੱਥੇ ਗਏ ਹੋਏ। ਇਹ ਡਿਪਲੋਇਮੈਂਟ ਜਿਹੜੀ ਹੈ, ਕਹਿੰਦੇ ਇੱਕ ਸਮੇਂ ਇਰਾਕ ਦੇ ਵਿੱਚ 170,000 ਅਮਰੀਕਨ ਫੌਜੀ ਸਨ। 2011 ਵਿੱਚ ਜ਼ਿਆਦਾ ਕਰਕੇ ਫੌਜਾਂ ਨੂੰ ਵਾਪਸ ਕੱਢ ਲਿਆ ਗਿਆ, ਪਰ ਦੁਬਾਰਾ 2014 ਦੇ ਵਿੱਚ ਜਿਹੜਾ ਸੀ ਉੱਥੇ ਫਿਰ ਫੌਜਾਂ ਭੇਜੀਆਂ ਗਈਆਂ ਕਿਉਂਕਿ ISIL ਇਰਾਕ ਅਤੇ ਸੀਰੀਆ ਵਿੱਚ ਦੁਬਾਰਾ ਐਕਟਿਵ ਹੋ ਗਏ ਸੀ, ਅਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਘੱਟਦੇ ਗਏ ਅਤੇ ਕੁਛ ਹੁਣ ਸੈਂਕੜੇ ਦੀ ਗਿਣਤੀ ਵਿੱਚ ਉੱਥੇ ਸੀਗੇ। ਅਤੇ ਇਸ ਨੂੰ ਸਕਸੈਸਫੁਲ ਕੰਪੇਨ ਕਿਹਾ ਗਿਆ, ਦੁਬਾਰਾ ਭੇਜੇ ਗਏ ਜਿਹੜੇ 14 ਦੇ ਵਿੱਚ, ਅਤੇ ਵੈਰੀ ਐਕਸਪੈਂਸਿਵ ਅਤੇ ਹੋਰਨਾਂ ਚੀਜ਼ਾਂ ਦਾ ਇਸ ਨੂੰ ਨਾਮ ਦਿੱਤਾ ਗਿਆ। ਤਹਿਸ ਨਹਿਸ ਹੋਇਆ ਮੁਲਕ ਅਤੇ ਉੱਥੇ ਦੀ ਅਰਥ ਵਿਵਸਥਾ ਬਿਲਕੁਲ ਉਖੜ ਚੁੱਕੀ ਹੈ ਇਰਾਕ ਦੀ, ਅਤੇ ਇਹ ਕਾਰਨਾਮਾ ਅੰਜਾਮ ਦੇ ਕੇ ਅਮਰੀਕਨ ਫੌਜਾਂ ਵਾਪਸ ਆਪਣੀ ਧਰਤੀ 'ਤੇ ਵਾਪਸ ਪਰਤਦੀਆਂ ਹੋਈਆਂ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਸਭ ਤੋਂ ਬੈਸਟ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਹੋਰਾਂ ਨੂੰ ਯਾਦ ਰੱਖੋ। ਅਗਰ ਤੁਸੀਂ ਓਨਰ ਓਪਰੇਟਰ ਹੋ ਟਰੱਕਾਂ ਦੀ ਕੰਪਨੀ ਹੈ ਤਾਂ ਸੋਨਿਕ ਦੇ ਮਾਨਸ ਪਹੁਜਾ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਨੇ। ਮਾਨਸ ਪਹੁਜਾ ਹੋਰਾਂ ਦਾ ਫੋਨ ਨੰਬਰ ਹੈ 587-832-1208। ਸੋਨਿਕ ਇੰਸ਼ੋਰੈਂਸ YYC ਹੋਮ ਕੇਅਰ। ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ YYC ਹੋਮ ਕੇਅਰ ਦੇ ਵੀਰਪਾਲ ਕੌਰ ਨਾਲ ਸੰਪਰਕ ਕਰੋ। ਇਹਨਾਂ ਦੀ ਕੰਪਨੀ YYC ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਅਤੇ ਬਿੱਲ ਸਰਕਾਰ ਨੂੰ ਭੇਜਿਆ ਜਾਵੇਗਾ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਨੂੰ 825-760-0983 'ਤੇ ਕਾਲ ਕਰੋ। OSS ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰਾਈਜ਼ ਏਰੀਆ ਵਿੱਚ ਖੁੱਲ੍ਹ ਗਿਆ ਹੈ OSS ਸਮਾਈਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ, ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ, ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ ਹੈ। ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ ਨੰਬਰ 587-687-4096। ਮਰਸੀਰੀਜ਼ ਬੈਂਸ ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਜ਼ ਉੱਪਰ ਹੈ। ਕੰਟਰੀ ਹਿਲਜ਼ ਮਰਸੀਰੀਜ਼ ਬੈਂਸ 'ਤੇ ਵੱਡਾ ਸ਼ੋਰੂਮ ਹੈ। ਇੱਥੋਂ ਤੁਸੀਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਨਾਲ ਸੰਪਰਕ ਕਰੋ। ਫੋਨ ਨੰਬਰ ਹੈ ਜੀ 403-903-6657, 403-903-6757, ਮਰਸੀਰੀਜ਼ ਬੈਂਸ ਕੰਟਰੀ ਹਿਲਜ਼। ਪੰਜਾਬ ਇੰਸ਼ੋਰੈਂਸ, ਜਿੱਥੇ ਕਿ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ। ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰੋ। ਸੁਪਰਵੀਜ਼ਰ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ ਅਤੇ ਲਾਈਫ ਇੰਸ਼ੋਰੈਂਸ ਦੀਆਂ ਸੇਵਾਵਾਂ ਲੈਣ ਲਈ 403-404-3500 'ਤੇ ਸੰਪਰਕ ਕਰ ਲਓ। ਪੰਜਾਬ ਇੰਸ਼ੋਰੈਂਸ। ਮਦਰ ਇੰਡੀਆ ਰੈਸਟੋਰੈਂਟ, ਜਿੱਥੇ ਕਿ ਤੁਸੀਂ ਫੂਡ ਆਰਡਰ ਕਰਕੇ ਲਿਆ ਵੀ ਸਕਦੇ ਹੋ, ਡਿਲੀਵਰੀ ਵੀ ਕਰਵਾ ਸਕਦੇ ਹੋ, ਬੈਠ ਕੇ ਵੀ ਖਾ ਸਕਦੇ ਹੋ। ਬਹੁਤ ਵਧੀਆ ਰੈਸਟੋਰੈਂਟ ਅਤੇ 24 ਘੰਟੇ ਖੁੱਲ੍ਹਾ ਰਹਿੰਦਾ ਹੈ ਜੀ, 7 ਦਿਨ ਖੁੱਲ੍ਹਦਾ। ਫੋਨ ਨੰਬਰ ਹੈ 403-936-7777, ਮਦਰ ਇੰਡੀਆ ਰੈਸਟੋਰੈਂਟ। ਪਿਕਸਲ ਫੋਟੋ ਸਟੂਡੀਓ, ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਪਿਕਸਲ ਫੋਟੋ ਸਟੂਡੀਓ, ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ। ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਕੰਟਰੀ ਦੀ ਪਾਸਪੋਰਟ ਫੋਟੋ, OCI, US ਵੀਜ਼ਾ ਜਾਂ ਕਿਸੇ ਕਿਸਮ ਦੀ ਗੌਰਮੈਂਟ ID ਦੀ ਫੋਟੋ ਸਿਰਫ $7 'ਚ ਬਣਵਾ ਸਕਦੇ ਹੋ। ਟੋਪ ਕੁਆਲਿਟੀ ਤੋਂ ਘੱਟ ਰੇਟ ਅਤੇ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ, ਬੇਬੀ ਫੋਟੋ, ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ। ਪਿਕਸਲ ਫੋਟੋ ਸਟੂਡੀਓ 403-947-0060। ਪ੍ਰੋਗਰਾਮ ਵਿੱਚ ਬਾਕੀ ਦੀਆਂ ਖਬਰਾਂ 'ਤੇ ਝਾਤ ਪਾਉਂਦੇ ਹਾਂ ਜੀ। ਸਟੈਲਕੋ ਕੰਪਨੀ, ਜਿਨ੍ਹਾਂ ਨੇ ਹੈਮਿਲਟਨ ਦੇ ਵਿੱਚ ਸਨਸਨੀ ਫੈਲਾ ਦਿੱਤੀ ਸੀ, ਇਹ ਕਹਿ ਕੇ ਕਿ ਅਸੀਂ ਆਪਣੇ ਸਟੀਲ ਪਲਾਂਟ ਵਿੱਚੋਂ 500 ਤੋਂ ਵੱਧ ਨੌਕਰੀਆਂ ਖਤਮ ਕਰਾਂਗੇ, 300 ਤੋਂ ਵੱਧ ਨੂੰ ਇਮੀਡੀਏਟਲੀ ਜਿਹੜੀ ਛੁੱਟੀ ਉਹਨਾਂ ਦੀ ਕਰ ਦਿੱਤੀ ਜਾਵੇਗੀ, ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਦੇ ਲਾਏ ਹੋਏ ਟੈਰਿਫ ਦੇ ਨਾਲ ਉਹ ਜੂਝ ਰਹੇ ਨੇ। ਉਸ ਤੋਂ ਬਾਅਦ ਹੈਮਿਲਟਨ ਦੇ ਮੇਅਰ, ਉਹਨਾਂ ਨੇ ਕਿਹਾ ਸੀ ਕਿ ਬਹੁਤ ਮਾੜੀ ਗੱਲ ਹੈ, ਅਤੇ ਹੁਣ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਕਹਿੰਦੇ ਨੇ ਕਿ ਕੈਨੇਡਾ ਵਾਲੇ ਆਪਣੀਆਂ ਸਾਰੀਆਂ ਤਾਕਤਾਂ ਵਰਤਣਗੇ ਤਾਂ ਕਿ ਸਟੈਲਕੋ ਜਿਹੜੀ ਹੈ ਆਪਣੀ ਲੀਗਲ ਓਬਲੀਗੇਸ਼ਨ ਇੰਪਲਾਇਮੈਂਟ ਦੀ ਆ ਉਹਨੂੰ ਪੂਰਾ ਕਰ ਸਕੇ। ਕਾਨੂੰਨੀ ਜੋ ਕਾਰਵਾਈ ਆ ਉਹਨਾਂ 'ਤੇ

ਹੋ ਸਕਦੀ ਹੈ ਤੇ ਜੋ ਉਹਨਾਂ ਨੂੰ ਸ਼ਰਤਾਂ ਹੈ ਉਹਨਾਂ ਨੂੰ ਪੂਰੀਆਂ ਕਰਨੀਆਂ ਪੈਣਗੀਆਂ ਇਹ ਜਿਹੜੀ ਸਟੈਲਕੋ ਹੈ ਇਸ ਨੂੰ 3.4 ਬਿਲੀਅਨ ਕੈਨੇਡੀਅਨ ਕੈਸ਼ ਦੇ ਵਿੱਚ ਕਲੀਵਲੈਂਡ ਕਲਿਪਸ ਨੇ ਖਰੀਦ ਲਿਆ ਸੀਗਾ ਨਵੰਬਰ 2024 ਦੇ ਵਿੱਚ ਓਨਟੇਰੀਓ ਤੋਂ ਇੱਕ ਹੋਰ ਕੰਜ਼ਰਵੇਟਿਵ ਮੈਂਬਰ ਪਾਰਲੀਮੈਂਟ ਸਕਾਟ ਐਚਿਨਸਨ ਜਿਹੜੇ ਨੇ ਜੀ ਉਹ ਅਸਤੀਫਾ ਦੇਣਗੇ ਤੇ ਉਹਨਾਂ ਦੀ ਸੀਟ ਜਿਹੜੀ ਹੈ ਪੈਰੀ ਸਾਊਂਡ ਮਸਕੋਕਾ ਉਸ ਵਿੱਚ ਉਹ ਕਹਿੰਦੇ ਨੇ ਕਿ ਆਹ ਜਿਹੜਾ ਪਾਰਲੀਮੈਂਟ ਦਾ ਫਾਲ ਸਿਟਿੰਗ ਦਾ ਸੈਸ਼ਨ ਹੈ ਉਸ ਤੋਂ ਬਾਅਦ ਅਸੀਂ ਮੈਂ ਆਪਣੀ ਸੀਟ ਛੱਡ ਦੇਵਾਂਗਾ ਲੈਟਰ ਜੋ ਆਪਣੇ ਕੰਸਟੀਚੂਐਂਟਸ ਨੂੰ ਉਹਨਾਂ ਨੇ ਲਿਖੀ ਉਸ ਵਿੱਚ ਉਹਨੇ ਕਿਹਾ ਕਿ 30 ਸਾਲ ਪਬਲਿਕ ਲਾਈਫ ਰਹਿਣ ਦੇ ਵਿੱਚ ਮੈਂ ਹੁਣ ਹੋਰ ਅਪਰਚੁਨਿਟੀਜ਼ ਜਿਹੜੀਆਂ ਐਕਸਪਲੋਰ ਕਰਨਾ ਚਾਹੁੰਦਾ ਸੋ ਇੱਕ ਹੋਰ ਮੈਂਬਰ ਪਾਰਲੀਮੈਂਟ ਜਿਹੜੇ ਨੇ ਉਹ ਛੱਡ ਰਹੇ ਨੇ ਅਤੇ ਉੱਥੇ ਵੀ ਇਲੈਕਸ਼ਨ ਹੋਵੇਗੀ ਅਤੇ ਕੁੱਲ ਮਿਲਾ ਕੇ 12 ਮੈਂਬਰ ਪਾਰਲੀਮੈਂਟ ਜਿਹੜੇ ਨੇ ਉਹ ਜਨਵਰੀ ਤੋਂ ਬਾਅਦ ਹੁਣ ਤੱਕ ਰਿਜ਼ਾਈਨ ਕਰ ਚੁੱਕੇ ਨੇ ਇਹ ਜੋ ਇਸ ਵੇਲੇ ਫੈਡਰਲ ਪੋਲੀਟਿਕਸ ਦਾ ਜਿੱਥੋਂ ਤੱਕ ਸਵਾਲ ਹੈ ਅਸੀਂ ਆਪ ਜੀ ਨਾਲ ਪਹਿਲਾਂ ਵੀ ਜਾਣਕਾਰੀ ਸਾਂਝੀ ਕੀਤੀ ਸੀ ਕਿ ਕੈਨੇਡਾ ਸਰਕਾਰ ਨੇ ਦੁਨੀਆ ਭਰ ਦੇ ਵਿੱਚ ਬਹੁਤ ਜਗ੍ਹਾ ਇਨਵੈਸਟਮੈਂਟ ਕੀਤੀ ਹੋਈ ਹੈ ਇਹਨਾਂ ਵਿੱਚੋਂ ਇੰਡੀਆ ਵੀ ਇੱਕ ਅਜਿਹਾ ਮੁਲਕ ਹੈ ਅਤੇ ਇੱਕ ਤਾਜ਼ਾ ਖਬਰ ਜਿਹੜੀ ਆ ਰਹੀ ਹੈ ਕਿ ਕੈਨੇਡਾ ਦੀ ਪੈਨਸ਼ਨ ਪਲੈਨ ਇਨਵੈਸਟਮੈਂਟ ਬੋਰਡ CPP ਇਨਵੈਸਟਮੈਂਟ ਨੇ ਐਲਾਨ ਕੀਤਾ ਹੈ ਕਿ $441 million ਇੰਡੀਆ ਦੇ ਵਿੱਚ ਉਹ ਇਨਵੈਸਟ ਕਰ ਰਹੇ ਨੇ ਅਤੇ ਇੱਕ ਪ੍ਰੈਸਟਿਜ ਹੋਸਪਿਟੈਲਿਟੀ ਵੈਂਚਰਸ ਲਿਮਿਟਡ PHVL ਹੈ ਜੀ ਇਹੋ ਇਹ ਪ੍ਰੈਸਟਿਜ ਅਸਟੇਟਸ ਪ੍ਰੋਜੈਕਟਸ ਲਿਮਿਟਡ ਜੋ ਹੈ ਇੰਡੀਆ ਦਾ ਲੀਡਿੰਗ ਰੀਅਲ ਸਟੇਟ ਡਿਵੈਲਪਰ ਹੈ ਅਤੇ ਇਸ ਇਨਵੈਸਟਮੈਂਟ ਦੇ ਨਾਲ CPP ਇਨਵੈਸਟਮੈਂਟ ਨੂੰ ਜਿਹੜਾ ਹੈ ਉਹ PHVL ਦੇ ਵਿੱਚ 27% ਹਿੱਸੇਦਾਰੀ ਮਿਲ ਜਾਵੇਗੀ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਕੰਮ ਹੈ ਕਿ ਇੰਡੀਆ ਦੇ ਵਿੱਚ ਹੋਸਪਿਟੈਲਿਟੀ ਇੰਡਸਟਰੀ ਦੇ ਵਿੱਚ CPP ਸਾਡੀਆਂ ਪੈਨਸ਼ਨਾਂ ਦਾ ਪੈਸਾ ਲੱਗ ਰਿਹਾ ਤਾਂ ਉੱਥੋਂ ਆਮਦਨ ਆਵੇਗੀ CPP ਇਨਵੈਸਟਮੈਂਟ ਦੀ ਪਹਿਲੀ ਡਾਇਰੈਕਟ ਇਨਵੈਸਟਮੈਂਟ ਆ ਹੋਸਪਿਟੈਲਿਟੀ ਸੈਕਟਰ ਦੇ ਵਿੱਚ ਅਤੇ ਇਹਨਾਂ ਇਸ ਤੋਂ ਪਹਿਲਾਂ ਤਾਜ਼ਾ ਇਨਵੈਸਟਮੈਂਟ ਜਪਾਨ ਕੋਰੀਆ ਦੇ ਵਿੱਚ ਕੀਤੀਆਂ ਹੋਈਆਂ ਨੇ ਅਤੇ ਲਗਜ਼ਰੀ ਅਤੇ ਪ੍ਰੀਮੀਅਮ ਹੋਟਲ ਜਿਹੜੇ ਨੇ ਇੰਡੀਆ ਦੇ ਕਈ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਹੈਗੇ ਨੇ ਜਿਸ ਵਿੱਚ ਕੁਛ ਬੈਂਗਲੁਰੂ ਚੇਨਈ ਦਿੱਲੀ ਗੋਆ ਹੈਦਰਾਬਾਦ ਮੁੰਬਈ ਦੇ ਵਿੱਚ ਇਹਨਾਂ ਦੇ ਹੋਟਲ ਵਗੈਰਾ ਹੈਗੇ ਨੇ ਸੋ ਇਸ ਬਾਰੇ ਜਿਹੜਾ ਹੈ ਪ੍ਰੈਸਟੀਜ ਗਰੁੱਪ ਜਿਹੜਾ ਉਸ ਵਿੱਚ ਕੈਨੇਡੀਅਨ ਪੈਨਸ਼ਨ ਪਲੈਨ ਦੀ ਇੱਕ ਵੱਡੀ ਹਿੱਸੇਦਾਰੀ 27% ਘੱਟ ਨਹੀਂ ਹੁੰਦੀ ਉਹ ਜਿਹੜੀ ਹੈ ਜੀ ਮਿਲ ਜਾਵੇਗੀ ਅਲਬਰਟਾ ਸੈਪਰੇਸ਼ਨ ਦੇ ਨਾਲ ਇੱਕ ਨਵੀਂ ਰਿਪੋਰਟ ਜਿਹੜੀ ਇਹ ਦੱਸਦੀ ਹੈ ਕੈਲਗਰੀ ਚੈਂਬਰ ਆਫ ਕਾਮਰਸ ਦੀ ਵਾਰਨਿੰਗ ਦਿੰਦੀ ਹੈ ਕਿ ਆਜ਼ਾਦ ਅਲਬਰਟਾ ਵਿੱਚ 13% ਸੇਲ ਟੈਕਸ ਹੋ ਸਕਦਾ ਹੈ ਕਿਉਂਕਿ ਪਬਲਿਕ ਸਰਵਿਸ ਜਿਹੜੀ ਹੈ ਉਹ ਫੈਡਰਲ ਗੌਰਮੈਂਟ ਜੋ ਸਾਨੂੰ ਦਿੰਦੀ ਹੈ ਉਹ ਫਿਰ ਸਾਨੂੰ ਆਪ ਕਰਨਾ ਪਵੇਗਾ ਅਤੇ 13% ਸਾਨੂੰ ਸੇਲ ਟੈਕਸ ਜਿਹੜਾ ਦੇਣਾ ਪੈ ਸਕਦਾ ਹੈ ਇਹ 30 ਪੇਜਾਂ ਦੀ ਐਨਾਲਿਸਿਸ ਜਿਹੜੀ ਯੂਨੀਵਰਸਿਟੀ ਆਫ ਕੈਲਗਰੀ ਦੇ ਕਾਨਵਸ ਟ੍ਰੈਵਲ ਟ੍ਰੋਂਬੇ ਦਾ ਹੈ ਉੱਥੋਂ ਇਹ ਜਾਣਕਾਰੀ ਜਿਹੜੀ ਹੈ ਉਹਦੇ ਵਿੱਚੋਂ ਨਿਕਲਦੀ ਹੈ ਅਲਬਰਟਾ ਸਰਕਾਰ ਵੱਲੋਂ ਥਾਂ ਕੁ ਥਾਂ ਇਲੀਗਲ ਡੰਪਿੰਗ ਕੂੜਾ ਸੁੱਟਣ ਲਈ ਇੱਕ ਨਵਾਂ ਕਾਨੂੰਨ ਜਿਹੜਾ ਹੈ ਉਹ ਲਿਆਂਦਾ ਜਾ ਰਿਹਾ ਇਸ ਨਵੇਂ ਕਾਨੂੰਨ ਦੇ ਤਹਿਤ ਹਰ ਵਿਅਕਤੀ ਨੂੰ ਗਲਤ ਥਾਂ ਕੂੜਾ ਸੁੱਟਣ ਲਈ $10,000 ਤੋਂ $1,00,000 ਦਾ ਜੁਰਮਾਨਾ ਹੋ ਸਕਦਾ ਹੈ ਅਤੇ ਪੈਨਲਟੀਜ਼ ਜਿਹੜੀਆਂ ਨੇ ਉਹ $1,00,000 ਤੋਂ $1,000,000 ਤੱਕ ਜਿਹੜੀਆਂ ਨੇ ਹੋ ਸਕਦੀਆਂ ਨੇ ਪ੍ਰੋਵਿੰਸ ਦਾ ਕਹਿਣਾ ਕਿ ਇਲੀਗਲ ਡੰਪਿੰਗ ਜਿਹੜੀ ਹੈ ਇਸ ਨਾਲ ਕਮਿਊਨਿਟੀ ਲੈਂਡ ਓਨਰ ਅਤੇ ਟੈਕਸਪੇਅਰ ਅਤੇ ਕਲੀਨਅਪ ਕੋਸਟ ਜਿਹੜੀਆਂ ਅਤੇ ਇਨਵਾਇਰਮੈਂਟਲ ਡੈਮੇਜ ਜੋ ਹੁੰਦਾ ਇਸ ਨੂੰ ਅਸੀਂ ਰੋਕਣਾ ਚਾਹਵਾਂਗੇ ਅਤੇ ਇਹ ਕੰਮ ਅਸੀਂ ਨਹੀਂ ਹੋਣ ਦੇਣਾ ਜਿਹੜਾ ਕਿਹੜਾ ਹੁਣ ਜਿਹੜਾ ਗੰਦ ਸਿੱਟਦਾ ਉਸ ਨੂੰ ਜਿਹੜਾ ਹੈ ਉਹ ਅਸੀਂ ਕਾਬੂ ਕਰਾਂਗੇ ਅਤੇ ਉਸ ਨੂੰ ਕਾਨੂੰਨ ਦੇ ਦਾਇਰੇ ਦੇ ਵਿੱਚ ਲਿਆਵਾਂਗੇ ਅਤੇ ਵੱਡੇ ਜੁਰਮਾਨੇ ਕਰਾਂਗੇ ਅਲਬਰਟਾ ਦਾ ਇੱਕ ਟਰੱਕ ਡਰਾਈਵਰ ਐਡਮਿੰਟਨ ਨਾਲ ਸੰਬੰਧਿਤ ਉਸਦੀ ਗੱਡੀ ਜਿਹੜੀ ਹੈ ਇੰਪਾਊਂਡ ਕੀਤੀ ਗਈ ਟਰੱਕ ਵੱਡਾ ਇੰਪਾਊਂਡ ਕੀਤਾ ਗਿਆ ਪ੍ਰਿੰਸ ਜਾਰਜ ਦੇ ਵਿੱਚੋਂ ਲੰਘ ਰਿਹਾ ਸੀ ਜਨਾਬ ਅਤੇ 40 ਸਕੂਲ ਜ਼ੋਨ ਦੇ ਵਿੱਚ 81 ਕਿਲੋਮੀਟਰ ਦੀ ਸਪੀਡ ਨਾਲ ਵੱਡਾ ਟਰੱਕ ਲੈ ਕੇ ਜਾ ਰਹੇ ਸੀ BC ਹਾਈਵੇ ਪੈਟਰੋਲ ਨੇ 34 ਸਾਲਾਂ ਦੇ ਡਰਾਈਵਰ 'ਤੇ ਕਈ ਜੁਰਮਾਨੇ ਪੀਤੇ ਐਕਸੈਸਿਵ ਸਪੀਡਿੰਗ ਅਤੇ ਨਾਲ ਇੰਸ਼ੋਰੈਂਸ ਨਹੀਂ ਦਿਖਾ ਸਕਿਆ ਅਤੇ ਆਊਟ ਆਫ ਪ੍ਰੋਵਿੰਸ ਰਜਿਸਟ੍ਰੇਸ਼ਨ ਵੀ ਨਹੀਂ ਦਿਖਾ ਸਕਿਆ ਸੋ ਇਹ ਜਿਹੜਾ ਹੈ ਇਹਦੇ ਵਿੱਚ 51 ਕਿਲੋਮੀਟਰ ਦੀ ਸਪੀਡ ਉਹਦੀ ਵੱਧ ਸੀ 30 ਦੀ ਸਪੀਡ ਹੈ ਅਤੇ ਇਹਦੇ ਵਿੱਚ ਪੁਲਿਸ ਦੇ ਵਿੱਚ ਇਨਫੈਕਟਿਵ ਬ੍ਰੇਕਾਂ ਦੇ ਵਿੱਚ ਵੀ ਨੁਕਸ ਪਾਇਆ ਅਤੇ ਹੋਰ ਚੀਜ਼ਾਂ ਦਾ ਅਤੇ ਉਸ ਨੂੰ ਡਰਾਈਵਰ ਨੂੰ $3,000 ਤੱਕ ਦਾ ਜਿਹੜਾ ਹੈ ਜੀ ਇਹ ਚੂਨਾ ਹੁਣ ਲੱਗੇਗਾ ਇਹ ਲਾਪਰਵਾਹੀ ਦਾ ਨਤੀਜਾ ਇੱਧਰ ਕੈਲਗਰੀ ਪੁਲਿਸ ਦਾ ਕਹਿਣਾ ਕਿ ਅਸੀਂ ਇੱਕ ਡਰਾਈਵਰ ਫੜਿਆ ਹੈ ਜੀ ਸਟੋਨੀ ਟ੍ਰੇਲ ਦੇ ਉੱਪਰ ਜਿੱਥੇ ਸ਼ਾਇਦ ਕੰਸਟਰਕਸ਼ਨ ਜ਼ੋਨ ਹੋਵੇਗਾ ਅਤੇ 141

0: ਕਿਲੋਮੀਟਰ 141 ਤੇ ਉਹ ਜਾ ਰਿਹਾ ਸੀ ਤੇ 70 ਦੀ ਉੱਥੇ ਸਪੀਡ ਸੀਗੀ ਤੇ ਇੰਨੀ ਹੀ ਗੱਲ ਨਹੀਂ ਖਾਸ ਕਿ ਜੇ ਤੇ ਇੱਕ ਤੇ ਦੁੱਗਣੀ ਰਫ਼ਤਾਰ ਤੇ ਜਨਾਬ ਹੋਣੀ ਜਾ ਰਹੇ ਸੀ ਤੇ ਦੂਸਰਾ ਉਹਨਾਂ ਦੀ ਕੇਅਰਲੈਸ ਡਰਾਈਵਿੰਗ ਤੇ ਫੇਲਿਅਰ ਟੂ ਪ੍ਰੋਡਿਊਸ ਡਰਾਈਵਰ ਲਾਇਸੈਂਸ ਵੀ ਨਹੀਂ ਦਿਖਾ ਸਕੇ ਤੇ ਉਹ ਯੂਟਿਊਬ ਤੇ ਵੀਡੀਓ ਵੀ ਦੇਖ ਰਿਹਾ ਸੀ ਡਰਾਈਵਰ ਸੋ ਇਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਯੂਟਿਊਬ ਤੇ ਵੀਡੀਓ ਤੇ 141 ਦੀ ਸਪੀਡ 70 ਦਾ ਜ਼ੋਨ ਇਹ ਪਿਛਲੇ ਐਸੇ ਮਹੀਨੇ ਦੀ 20 ਤਰੀਕ ਦੀ ਘਟਨਾ ਦੱਸੀ ਗਈ ਹੈ ਪੁਲਿਸ ਨੇ ਯਾਦ ਕਰਾਇਆ ਲੋਕਾਂ ਨੂੰ ਕਿ ਡਿਸਟ੍ਰੈਕਟਡ ਡਰਾਈਵਿੰਗ ਐਂਡ ਸਪੀਡਿੰਗ ਆਰ ਏ ਡੇਂਜਰਸ ਕੰਬੀਨੇਸ਼ਨ ਤੇ ਬੇਧਿਆਨੀ ਨਾਲ ਗੱਡੀ ਚਲਾਉਣਾ ਤੇ ਤੇਜ਼ ਰਫ਼ਤਾਰੀ ਨਾਲ ਚਲਾਉਣਾ ਇਹ ਬਹੁਤ ਖਤਰਨਾਕ ਜੋੜ ਹੈ ਤੇ ਪੁੱਟ ਡਿਸਟ੍ਰੈਕਸ਼ਨਸ ਅਵੇ ਸਟੇ ਫੋਕਸਡ ਐਂਡ ਫੋਲੋ ਦ ਰੂਲਸ ਆਫ ਦ ਰੋਡ ਇਹ ਜੋ ਤੁਹਾਡਾ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਨੇ ਇਹਨਾਂ ਨੂੰ ਪਰੇ ਕਰ ਦਿਓ ਫੋਕਸ ਰੱਖੋ ਸੜਕ ਤੇ ਨਿਯਮਾਂ ਦੀ ਪਾਲਣਾ ਕਰੋ ਇਹੋ ਹੀ ਵਧੀਆ ਗੱਲ ਹੈ ਜੀ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਹੋਈਆਂ ਪੱਲੇ ਚੁੱਕਾ ਲਿਖੇ ਮੈਂ ਸਤਿ ਸ਼੍ਰੀ ਅਕਾਲ ਜੀ
1: The time is 5 p.m. You are listening to Fairchild Radio CHKF FM 94.7, a multicultural radio station in Calgary.

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
1: 94.7 FM Radio Sursangam har hafte weekend te suno Monday to Friday sham 4 to 5 Kuldeep Singh vichar charcha sham 8 to 9 Jitendra Pannu radiosursangam.ca phone 403-585-0910 Radio Sursangam
2: ਪਤਝੜ ਦਾ ਮੌਸਮ ਆਪਣੇ ਨਾਲ ਇੱਕ ਨਵੀਂ ਸ਼ੁਰੂਆਤ ਦਾ ਅਹਿਸਾਸ ਲੈ ਕੇ ਆਉਂਦਾ ਹੈ ਨਵੀਂ ਰੁਟੀਨ ਸਕੂਨ ਭਰੀਆਂ ਸ਼ਾਮਾਂ ਅਤੇ ਜ਼ਿੰਦਗੀ ਦੀ ਇੱਕ ਨਵੀਂ ਰਫ਼ਤਾਰ ਐਸੇ ਸੋਚ ਨਾਲ ਤਿਆਰ ਕੀਤਾ ਗਿਆ ਹੈ ਲੂਇਸਟਨ ਉੱਤਰੀ ਕੈਲਗਰੀ ਦੀ ਇੱਕ ਖੂਬਸੂਰਤ ਅਤੇ ਵਿਲੱਖਣ ਕਮਿਊਨਿਟੀ ਦਰਖਤਾਂ ਨਾਲ ਸਜੀਆਂ ਸੜਕਾਂ ਕੁਦਰਤੀ ਵੈਟਲੈਂਡ ਅਤੇ ਹਰੀਆਂ ਭਰੀਆਂ ਖੁੱਲ੍ਹੀਆਂ ਥਾਵਾਂ ਜਿੱਥੇ ਕੁਦਰਤ ਤੁਹਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਜਾਂਦੀ ਹੈ ਇੱਕ ਸ਼ਾਂਤ ਅਤੇ ਸਕੂਨ ਭਰਿਆ ਘਰ ਪਰ ਤੁਹਾਡੀਆਂ ਰੋਜ਼ਾਨਾ ਲੋੜਾਂ ਤੋਂ ਦੂਰ ਨਹੀਂ ਲੂਇਸਟਨ ਕੈਲਗਰੀ ਦੀ 2024 ਨਿਊ ਕਮਿਊਨਿਟੀ ਆਫ ਦਾ ਈਅਰ 'ਚ ਆਓ ਤੇ ਦੇਖੋ ਜਿੱਥੇ ਨਵੇਂ ਘਰ 5.5 ਲੱਖ ਤੋਂ ਸ਼ੁਰੂ ਹੁੰਦੇ ਹਨ Visit genesisland.com.
3: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5878732-1208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ

0: 9036757.
1: Mercedes Benz Country Hills.
2: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
3: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ। ਥੈਂਕ ਯੂ।
4: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
5: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
2: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
5: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
2: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
5: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
2: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
5: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
2: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
4: ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ। ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
6: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਮਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਮਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
5: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
5: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
2: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
5: ਦੂਜੀ ਲੋਕੇਸ਼ਨ 117-7771 Avenue,
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
5: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
2: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ,
5: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
5: 403-835। ਬਾਏ ਬਾਏ।

ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਸ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਾਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪੁਆਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 4039036757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ।

0: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
2: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ

0: ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
2: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
2: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
2: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
1: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
2: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨੀ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
4: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
2: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
4: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
5: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
6: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
5: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
7: ਓਹੋ ਅੱਜ ਫੇਰ ਨੀ ਲੋਡ ਮਿਲਿਆ
8: ਕੀ ਹੋਇਆ
7: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
8: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
4: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
2: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
4: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ
3: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790